ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਰਣ ਸਜਾ ਪਾਦ ਸਿਰਸਾ।

ਪੁਜਾਰੀ ਨਾਨਕ ਦਾਸ ਤਾਂ ਕਨਹਾਰ ਹੈ।

Thank you.

ਗੁਰੂ ਕਲੇ ਨਾਲ ਤੋਂ ਵਰਤਾਂ ਦੇ ਸੁਰ ਸਮੋ
ਸੰਗਤ ਦਾ ਸਮਸਤ ਗੁਰਦੁਆਰਾ ਬਿੰਦਾ ਦੀ ਆਸ ਸਾਹਿਬ ਕੇ ਗੁਰਦੁਆਰਾ ਦੇ ਅੰਦਰ

सावरकर वार।

ਬ੍ਰਹਮ ਦੇ ਹਰ ਨਿਕਟ ਉਚਾਰੇ ਹਰ ਨਿਕਟ ਜਲ ਚਾਰ ਲਿਓ ਦਾ

जब देता रह करते करते चंद्र कुमार तू मुझे मार रहा है।

Thank you.

ਸਾਲੇ ਵਾਰ ਦੀ ਅਮਰ ਪੰਦੇ

Shri Krishna, Shri Krishna, Krishna Krishna, Hare Hare.

ਸਰਬਾ

हर प्रभु राम की

ਬਾਣੀ ਦੀ ਲੜੀ ਵਾਰ ਪੰਥਰਾ ਹੋ ਰਹੀ ਹੈ। ਲੜੀ ਵਾਰ ਕਥਾ ਸੁਰਵਣ ਕਰੋ। ਲੜੀ ਵਾਰ

Oh,

दिन भर भजन दिन हर काम कर जाहे जाहे पूरन परमा

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਾਂ ਤੂੰ ਦੱਸ ਤੂੰ ਕੌਣ ਹੈ, ਤੂੰ ਦੱਸ ਜੀ ਮੈਂ ਬੰਦਾ, ਜੀ ਮੈਂ ਬੰਦਾ, ਕਿਹਦਾ ਬੰਦਾ, ਮੈਂ ਤੇਰਾ ਬੰਦਾ, ਮੈਂ ਫਿਰ ਬੰਦਿਆਂ ਵਾਲੇ ਕੰਮ ਕਰ, ਬੰਦਿਆਂ ਵਾਲੇ ਕੰਮ, ਜਿਸ ਦੇਸ਼ ਵਿੱਚ 7 ਸਾਲ ਤੇ 9 ਸਾਲ ਬੱਚਿਆਂ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਤਿਆਗ ਦੀ ਹਜ਼ਾਰਾਂ ਬੇਗੁਨਾਹ ਲੋਕਾਂ ਦਾ ਖੂਨ ਰੋਜ਼ ਹੁੰਦਾ ਹੈ। ਪਵਿੱਤਰ ਨਹੀਂ ਤੇਰਾ ਡੇਰਾ ਕਿਸੇ ਪਵਿੱਤਰ ਨਹੀਂ ਹੈ, ਤੇਰਾ ਡੇਰਾ ਕਿਵੇਂ ਪਵਿੱਤਰ ਹੈ? ਕਿਸੇ ਬਚਨ ਨੇ ਕਾਇਆ ਕਰ ਬਸਾ, ਕਿਸੇ ਬਚਨ ਨੇ ਕਾਇਆ ਕਰ ਬਸਾ, ਸਤਿਗੁਰ ਨੇ ਪਾਇਆ ਬਾਣ ਜੋ ਵੇਲੇ ਨੇ ਪਾਇਆ ਬਾਣ ਦੀ ਹੋਏ ਮਿਲ ਗਿਆ ਬਾਲਿਆ ਦੀ ਦੇ ਸ਼ੇਲੇ ਕਰ ਪਰਿਆ ਸੋਚ ਬਦਲ ਗਈ, ਵਿਚਾਰ ਬਦਲ ਬਦਲ ਦਿੱਤੀ, ਸਾਰੀਆਂ ਬਦਲ ਜਗਾ ਦਿੱਤੀਆਂ ਮੇਰੇ ਪਾਤਸ਼ਾਹ ਨੇ, ਜਗਾ ਦਿੱਤੀਆਂ ਮੇਰੇ ਸਾਧ ਸੰਗ ਜੀ, ਜਿਨ ਮਾਣ ਇਸ ਦਾ ਦਿਲ ਮਿਲ ਗਈ, ਲੇਕਿਨ ਮਾਨਸ ਲੱਗ ਗਏ ਬਾਤ ਕੀ ਕਰਤ ਨਾ ਲੱਗੀ ਬਾਤ। ਉਹ ਤੰਤਰ ਮੰਤਰ ਜੰਤਰ ਕਰਨ ਵਾਲਾ ਮੰਤਰ ਦੀਆਂ ਸਿਰਦੀਆਂ ਦੇ ਜਾਲ ਵਿੱਚ ਫਸਿਆ ਹੋਇਆ, ਦੀਆਂ ਦੇ ਜਾਲ ਵਿੱਚ ਫਸਿਆ ਹੋਇਆ, ਕੱਲ ਕੀ ਧਰਤੀਆਂ ਨਜ਼ਰਾਂ ਨਾਲ ਬਾਬਾ ਬੰਦਾ ਸਿੰਘ ਦੀ ਨਜ਼ਰ ਬਣ ਗਿਆ, ਬੰਦਾ ਸਿੰਘ ਬਹਾਦਰ ਬਣ ਗਿਆ, ਨਿਗਾਰੇ ਨਿਸ਼ਾਨ ਦੇ ਕੇ ਬਾਬਾ ਬਲੋਦ ਸਿੰਘ ਜੀ ਨੂੰ ਦੇ ਕੇ, ਬਾਬਾ ਬਲੋਦ ਸਿੰਘ ਜੀ, ਬਾਬਾ ਰਾਮ ਸਿੰਘ ਜੀ, ਰਣ ਸਿੰਘ, ਬਾਬਾ ਰਾਜ ਸਿੰਘ ਜੀ, ਗਣ ਸਿੰਘ ਜੀ, ਬਾਜ ਸਿੰਘ ਜੀ, ਪੰਜ ਪਿਆਰਿਆਂ ਨੂੰ ਬੰਦੇ ਬਹਾਦਰ ਪਿਆਰਿਆਂ ਦੇ ਹੁਕਮ ਤੋਂ ਸਾਰੀਆਂ ਰਾਜਨੀਤਿਕ ਸਿੱਖਿਆਵਾਂ ਦਿੱਤੀਆਂ, ਬੰਦੇ ਨੇ ਆਖਿਆ ਮਹਾਰਾਜ, ਬੰਦੇ ਨੇ ਆਖਿਆ ਜੇ ਮੈਨੂੰ ਕੋਈ ਲੋੜ ਪੈ ਜਾਵੇ ਮੈਂ ਕੀ ਲੋੜ ਪੈ ਜਾਵੇ ਮੈਂ ਕੀ ਕਰਾਂ, ਕਹਿੰਦੇ ਆ ਪੰਜ ਸਿੰਘਾਂ ਤੋਂ ਅਰਦਾਸ ਕਹਿੰਦੇ ਆਏਗਾ ਜੋ ਵੀ ਮੰਗੇਗਾ ਮਿਲ ਜਾਏਗਾ, ਜੋ ਵੀ ਮੰਗੇਗਾ ਮਿਲ ਜਾਏ, ਮਹਾਰਾਜ ਤੋਂ ਸ਼ਕਤੀਆਂ ਲੈ ਕੇ ਪੰਜਾਬ ਨੂੰ ਪੰਜਾਬ ਨੂੰ ਬਾਬਾ ਬੰਦਾ, ਜਿਵੇਂ ਕੋਈ ਤੂਫਾਨ ਆਉਂਦਾ ਹੈ ਜਿਵੇਂ ਕੋਈ ਤੂਫਾਨ ਆਉਂਦਾ ਹੈ, ਇੱਥੋਂ ਦਾ ਪੰਜ ਸਿੰਘ ਹੀ ਲੈ ਕੇ ਗਏ, ਇੱਥੋਂ ਦਾ ਪੰਜ ਸਿੰਘ ਹੀ ਲੈ ਕੇ ਗਏ, ਪੰਜਾਬ ਵਿੱਚ ਜਾ ਕੇ ਲੱਖਾਂ ਫੌਜਾਂ ਤਿਆਰ ਹੋ ਗਈਆਂ, ਲੱਖਾਂ ਫੌਜਾਂ ਦੇ ਜੀਵੜੇ ਸੂਰ ਮੇ ਸਿਰ ਤਪਸ ਸੂਰ ਮੇ ਸੂਰ ਮੇ ਸਿਰ ਸਿਰ ਧਰ ਕੇ ਲੜਨ ਵਾਲੇ ਸਿਰ ਧਰ ਕੇ ਗੁਰੂ ਦੇ ਪਿਆਰੇ, ਜਿਨ੍ਹਾਂ ਨੇ ਸਾਹਿਬ ਜਲਦੇ ਦੀ ਸ਼ਹੀਦੀ ਦਾ ਬਦਲਾ ਲੈਣਾ ਸੀ, ਸ਼ਹੀਦੀ ਦਾ ਬਦਲਾ ਲੈਣਾ ਨੇ, ਜ਼ਾਲਮਾਂ ਨੂੰ ਸੋਧਣਾ ਸੀ, ਜਿਨ੍ਹਾਂ ਨੇ ਜ਼ਾਲਮਾਂ ਨੂੰ ਸੋਧਣਾ, ਕਮਾਨ ਹੇਠ ਬੰਦੇ ਹੋ ਗਏ, ਕਮਾਨ ਹੇਠ ਇਕੱਠੇ ਹੋ ਗਏ ਸਾਧ ਸੰਗਤ ਜੀ, ਥੋੜੇ ਦਿਨਾਂ ਵਿੱਚ ਸੁਹਾਗਾ ਫੇਰ, ਥੋੜੇ ਦਿਨਾਂ ਵਿੱਚ ਸੁਹਾਗਾ ਫੇਰ, ਮਹਾਰਾਜ ਨੇ ਬਚਨ ਕੀਤਾ ਸੀ ਪਹਿਲਾਂ ਸਾਡੇ ਦੇ ਵਿੱਚ ਜ਼ਾਲਮਾਂ ਨੂੰ ਸੋਧਣਾ ਹੋਵੇ, ਤੇ ਜ਼ਾਲਮਾਂ ਕਿਉਂ ਭਲਾ ਹੈ, ਪੀਰ ਬੁੱਧੂ ਸ਼ਾਹ ਦੇ ਪਰਿਵਾਰ ਦਾ ਬਦਲਾ ਪਹਿਲਾਂ ਲੈਣਾ, ਉਹਨਾਂ ਦੀ ਸ਼ਹਾਦਤ ਦਾ ਬਦਲਾ ਪਹਿਲਾਂ ਲੈਣਾ, ਮੇਰੇ ਪੁੱਤਰਾਂ ਦਾ ਬਦਲਾ ਬਾਅਦ ਤੇ ਲੈਣਾ, ਪੁੱਤਰਾਂ ਦਾ ਬਦਲਾ ਬਾਅਦ, ਬਾਬਾ ਜੀ ਨੇ ਸਿੱਕਾ ਜਾਰੀ ਕੀਤਾ, ਆਪਣਾ ਸਿੱਕਾ 8 ਸਾਲ ਵਿੱਚ ਬਹੁਤ ਕੁਛ ਹੋਇਆ, 8 ਸਾਲ ਵਿੱਚ ਸਾਰੀ ਕਥਾ ਸੁਣਨੀ ਹੋਵੇ, ਪ੍ਰਕਾਸ਼ ਵਿੱਚੋਂ ਜੰਗ ਹੋਏ, ਬੜਾ ਵੱਡਾ ਘੇਰਾ ਗੁਰਦਾਸ ਨਗਰ ਦੀ ਗੜੀ ਨੂੰ ਪੈ ਗਿਆ, ਕੱਚੀ ਗੜੀ ਸੀ ਜਿੱਥੇ ਬਾਬਾ ਬੰਦਾ ਸਿੰਘ ਜੀ ਨੇ ਆਪਣਾ ਬੰਦੋਬਸਤ ਕੀਤਾ, 30,000 ਤੋਂ ਵੱਧ ਫੌਜ ਤੋਂ ਵੱਧ ਫੌਜ ਡਾਕਟਰ ਗੰਡਾ ਸਿੰਘ ਜੀ ਨੇ ਡਾਕਟਰ
ਲੱਭੀਆਂ ਕਿ ਸਾਡਾ ਇਤਿਹਾਸ ਵਿਰੋਧੀ ਲਿਖਾਰੀ ਸੀ ਖਾਫੀ ਖਾਨ ਵਰਗੇ, ਕਮਰ ਖਾਨ ਵਰਗੇ, ਕਮਰ ਹਸਨ ਖਾਨ ਵਰਗੇ, ਹਸਨ ਖਾਨ ਸਾਰਿਆਂ ਨੇ ਆਪਣੇ ਆਪਣੇ ਵੈਸੇ ਆਪਣੀ ਦਾ ਖਾਲਸੇ ਦੀ ਨਿੰਦਾ ਹੀ ਹੈ, ਕੀਤੀ ਦਾ ਖਾਲਸੇ ਦੀ ਨਿੰਦਾ ਹੀ ਹੈ, ਕਾਫਰ ਕਹਿ ਕੇ ਲਿਖਾਰੀਆਂ ਨੇ ਉਹਨਾਂ ਲਿਖਾਰੀਆਂ ਲਿਖਿਆ ਹੈ ਕਿ ਲਿਖਿਆ ਹੈ ਕਿ ਲਾਹੌਰ ਦਾ ਸੂਬਾ ਅਬਦ ਲਾਹੌਰ ਖਾਨ ਸੂਬਾ ਦਾ ਪੱਤਰ ਚੱਕਰੀਆ ਦਾ ਪੱਤਰ ਫੌਜ ਲੈ ਕੇ ਘੇਰਾ ਵੱਡੀ ਫੌਜ ਲੈ ਕੇ ਘੇਰਾ ਅੰਨ ਜਲ ਜਾਣਾ ਬੰਦ ਹੋ ਗਿਆ, ਅੰਨ ਜਲ ਜਾਣਾ ਬੰਦ ਹੋ ਗਿਆ ਦੇ ਵਿੱਚ ਭੁੱਖ ਦੇ ਨਾਲ ਸਰੀਰ ਲਚਾਰ ਹੋਣੇ ਸ਼ੁਰੂ ਹੋ ਗਏ, ਬਾਬਾ ਵਿਨੋਦ ਸਿੰਘ ਜੀ ਜਥੇਦਾਰ, ਬਾਬਾ ਵਿਨੋਦ ਸਿੰਘ ਸਿੰਘਾਂ ਦਾ ਦਲ ਲੈ ਕੇ ਦਲ ਲੈ ਕੇ ਦੁਸ਼ਮਣ ਦੇ ਸਨ, ਦੁਸ਼ਮਣ ਦੇ ਤੰਬੂਆਂ ਦੇ ਕਮਜ਼ੋਰ ਪੈ ਗਈ। ਆਪਾਂ ਨੂੰ ਗੜੀ ਚਾਹੀਦੀ ਹੈ, ਦੁਸ਼ਮਣ ਦੇ ਨਾਲ ਬਾਬਾ ਬੰਦਾ ਸਿੰਘ ਜੀ ਦਾ ਵਿਚਾਰ ਤਕਰਾਰ ਹੋ ਗਿਆ, ਇਸੇ ਤੋਂ ਤਕਰਾਰ ਹੋ ਗਿਆ ਬਾਬਾ ਵਿਨੋਦ ਸਿੰਘ ਜੀ ਬਾਬਾ ਬੰਦਾ ਸਿੰਘ ਜੀ ਵਿੱਚ, ਬਾਬਾ ਬੰਦਾ ਸਿੰਘ ਬਾਬਾ ਵਿਨੋਦ ਸਿੰਘ ਜੀ ਲੈ ਕੇ ਸਿੰਘਾਂ ਦਾ ਇੱਕ ਦੁਸ਼ਮਣ ਦੇ ਘੇਰੇ ਨੂੰ ਚੀਰ ਕੇ ਬਾਬਾ ਜੀ ਦੇ ਨਾਲ ਬਾਬਾ ਅੰਦਰ ਰਹਿ ਗਏ। ਝੂਠੀਆਂ ਕਸਮਾਂ ਪਾ ਕੇ ਦਰਵਾਜ਼ਾ ਖੁਲਵਾਇਆ ਗਿਆ ਕਿਉਂਕਿ ਸਿੰਘ ਭੁੱਖ ਨਾਲ ਜ਼ਹੀਰ ਹੋ ਚੁੱਕੇ ਸਨ। ਲਿਖਾਰੀਆਂ ਨੇ ਲਿਖਿਆ ਹੈ ਕਿ ਇੰਨੀ ਭੁੱਖ ਸੀ, ਕਈ ਮਹੀਨੇ ਹੋ ਗਏ ਰੋਟੀ ਦਾ ਮੂੰਹ ਨਹੀਂ ਵੇਖਿਆ ਸੀ, ਅਤੇ ਰਾਤ ਨੂੰ ਚੰਦਰਮਾ ਚੜ੍ਹਦਾ ਸੀ ਅਤੇ ਉਹਦੇ ਵੱਲ ਹੱਥ ਕਰਦੇ ਸੀ ਕਿ ਸ਼ਾਇਦ ਇਹ ਰੋਟੀ ਹੋਵੇ, ਇਹਨੂੰ ਖਾ ਲਈਏ। ਭਾਵ ਕਹਿਣ ਦਾ ਭਾਵ ਇਹ ਹੈ ਕਿ ਬਹੁਤ ਜ਼ਿਆਦਾ ਕਸ਼ਟਾਂ ਵਿੱਚ ਖਾਲਸੇ ਨੇ ਉਹ ਟਾਈਮ ਗੁਜ਼ਾਰਿਆ। ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਾਥੀਆਂ ਨੇ, ਜੇ ਉਹਦਾ ਵਰਣਨ ਕਰੀਏ ਤਾਂ ਸਾਧ ਸੰਗਤ ਜੀ ਵੱਡਾ ਗ੍ਰੰਥ ਲਿਖਿਆ ਜਾ ਸਕਦਾ ਹੈ, ਜਿਹੜੇ ਕਸ਼ਟ ਉੱਥੇ ਸਹਾਰੇ ਸਨ। ਅਖੀਰ ਇਹਨਾਂ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਗ੍ਰਿਫਤਾਰ ਕਰਕੇ ਸ਼ਹੀਦ ਸਿੰਘਾਂ ਨੂੰ, ਜਿਹੜੇ ਸਿੰਘ ਬਾਕੀ ਸਨ ਉਹਨੂੰ ਕਤਲ ਕਰਕੇ ਬੇਰਹਿਮੀ ਨਾਲ ਉਹਨਾਂ ਦੇ ਸਿਰ ਬਰਛਿਆਂ ਦੇ ਟੰਗ ਲਏ। ਪੰਜਾਬ ਦੇ ਵਿੱਚੋਂ ਬਹੁਤ ਸਾਰੇ ਬੇਗੁਨਾਹ ਕੇਸਾਧਾਰੀ ਸਿੰਘ ਫੜ ਕੇ ਨਾਲ ਜੋੜੇ ਗਏ, ਵੀ ਸਰਕਾਰ ਨੂੰ ਦੱਸਣਾ ਵੀ ਹੈ ਵੀ ਇੰਨੇ ਸਿੰਘ ਸਨ। ਜੇ ਦੱਸਿਆ ਵੀ ਮਸੀਂ 100-200 ਸਿੰਘ ਹੀ ਸਨ ਤੇ ਸਰਕਾਰ ਨੇ ਕਹਿਣਾ 200 ਬੰਦਿਆਂ ਨੇ ਤੁਹਾਨੂੰ ਇੰਨਾ ਚਿਰ ਵਕਤ ਪਾਈ ਰੱਖਿਆ। ਅਤੇ ਸਾਧ ਸੰਗਤ ਜੀ, ਜਿਹੜੇ ਸ਼ਸਤਰ ਗੜੀ 'ਚੋਂ ਲੱਭੇ ਸਨ ਉਹਨਾਂ ਦੀ ਗਿਣਤੀ ਡਾਕਟਰ ਗੰਡਾ ਸਿੰਘ ਜੀ ਨੇ ਲਿਖੀ ਹੈ ਪੁਰਾਣੀਆਂ ਲਿਖਤਾਂ, ਪੁਰਾਣੀਆਂ ਖੋਜਾਂ ਕਰਕੇ। 1000 ਤਲਵਾਰ ਸੀ,
278 ਢਾਲਾਂ ਸਨ, 200-250 ਬੰਦੂਕਾਂ ਅਤੇ ਪਿਸਤੌਲ ਸਨ, ਅਤੇ ਥੋੜ੍ਹੀਆਂ ਜਿਹੀਆਂ ਕਟਾਰਾਂ ਸਨ, ਥੋੜ੍ਹੇ ਜਿਹੇ ਖੰਜਰ ਸਨ, ਥੋੜ੍ਹੇ ਜਿਹੇ ਬਰਛੇ ਸਨ। ਯਾਨੀ ਐਡੀ ਵੱਡੀ ਤਾਕਤ ਦੇ ਸਾਹਮਣੇ ਉਹਨਾਂ ਸ਼ਸਤਰਾਂ ਦੀ ਕੋਈ ਵੈਲਿਊ ਨਹੀਂ, ਪਰ ਇੱਕ ਗੁਰੂ ਦਾ ਭਰੋਸਾ, ਭਾਰੀ ਭੁਜਾਨ ਕੋ ਭਾਰੀ ਭਰੋਸੋ। ਬਾਬਾ ਬੰਦਾ ਸਿੰਘ ਜੀ ਨੇ ਲਗਭਗ ਇੱਕ ਸਾਲ ਦੁਸ਼ਮਣ ਨੂੰ ਨੇੜੇ ਨਹੀਂ ਲੱਗਣ ਦਿੱਤਾ। ਅਖੀਰ ਉਹਨਾਂ ਸਿੰਘਾਂ ਨੂੰ ਦਿੱਲੀ ਲਿਜਾਇਆ ਗਿਆ, ਬੜੇ ਤਸੀਹੇ ਦਿੱਤੇ ਗਏ। 744 ਸਿੰਘਾਂ ਨੂੰ ਕਤਲ ਕਰਨ ਦਾ ਹੁਕਮ ਹੋਇਆ। 744 ਚੋਂ 100 ਸਿੰਘ ਰੋਜ਼ ਕਤਲ ਹੋਵੇਗਾ, ਫਰਕਸ਼ੀਅਰ ਦਾ ਆਰਡਰ ਹੋ ਗਿਆ। ਉਹਨਾਂ 100-100 ਸਿੰਘਾਂ ਨੂੰ ਰੋਜ਼ ਕੱਢਿਆ ਜਾਂਦਾ ਸੀ, ਕਤਲਗਾਹ ਵਿੱਚ ਲਿਆਂਦਾ ਜਾਂਦਾ ਸੀ, ਅਤੇ ਇੱਕ ਲੱਕੜ ਦੀ ਵੱਡੀ ਸਾਰੀ ਬੁੱਢੀ 'ਤੇ ਸਿਰ ਰੱਖ ਕੇ ਟੋਕਾ ਮਾਰਿਆ ਜਾਂਦਾ ਸੀ, ਸਿਰ ਧੜ ਤੋਂ ਵੱਖਰਾ ਕਰ ਦਿੱਤਾ ਜਾਂਦਾ ਸੀ। ਉਹ ਸਿੰਘ ਆਪਸ 'ਚ ਝਗੜਦੇ ਸਨ, ਪਹਿਲਾਂ ਮੇਰੀ ਵਾਰੀ ਹੈ, ਪਹਿਲਾਂ ਮੈਂ ਸ਼ਹੀਦ ਹੋਵਾਂਗਾ। ਦੂਸਰਾ ਕਹਿੰਦਾ ਸੀ, ਨਹੀਂ ਨਾ ਮੇਰਾ ਬੋਲਿਆ ਹੈ, ਪਹਿਲਾਂ ਮੈਂ ਸ਼ਹੀਦ ਹੋਵਾਂਗਾ। ਖਾਫੀ ਖਾਨ ਇੱਕ ਲਿਖਾਰੀ ਹੋਇਆ, ਉਹਨੇ ਅੱਖੀਂ ਵੇਖੀ ਘਟਨਾ ਲਿਖੀ ਹੈ। ਕਹਿੰਦੇ ਇਹਨਾਂ ਕਤਲ ਹੋਣ ਵਾਲਿਆਂ ਵਿੱਚ ਇੱਕ 16-17 ਸਾਲ ਦਾ ਗੱਭਰੂ ਬੱਚਾ, ਅਜੇ ਉਹਦੀ ਦਾੜੀ ਵੀ ਪੂਰੀ ਨਹੀਂ ਸੀ ਆਈ, ਮੁੱਛ ਵੀ ਪੂਰੀ ਨਹੀਂ ਸੀ ਫੁੱਟੀ, ਉਹਦੀ ਵਾਰੀ ਆ ਗਈ। ਉਹਦੀ ਮਾਂ ਆਪਣੀ ਵਿਆਹੀ ਹੋਈ ਸੱਜ ਵਿਆਹੀ ਨੂੰਹ ਨੂੰ ਚੂੜਾ ਵੀ ਨਹੀਂ ਸੀ ਉਤਰਿਆ, ਆਪਣੀ ਨੂੰਹ ਨੂੰ ਲੈ ਕੇ ਆਈ ਅਤੇ ਬਾਦਸ਼ਾਹ ਫਰਕਸ਼ੀਅਰ ਕੋਲ ਤਰਲਾ ਕੀਤਾ। ਬਾਦਸ਼ਾਹ, ਅਸੀਂ ਹਿੰਦੂ ਹਾਂ, ਸਾਡਾ ਸਿੱਖਾਂ ਨਾਲ ਕੋਈ ਸੰਬੰਧ ਨਹੀਂ, ਮੇਰਾ ਬੱਚਾ ਹਿੰਦੂ ਹੈ, ਪਰ ਸਿੱਖਾਂ ਦਾ ਟੋਲਾ ਸਾਡੇ ਪਿੰਡ ਆਇਆ ਸੀ, ਮੇਰੇ ਬੱਚੇ ਨੂੰ ਫੜ ਕੇ ਲੈ ਗਿਆ, ਧੱਕੇ ਨਾਲ ਸਿੱਖ ਬਣਾ ਦਿੱਤਾ। ਮੈਂ ਤੁਹਾਨੂੰ ਬੇਨਤੀ ਕਰਦੀ ਹਾਂ, ਮੇਰਾ ਇਕਲੌਤਾ ਪੁੱਤਰ ਕਤਲ ਹੋਣ ਜਾ ਰਿਹਾ, ਮੇਰਾ ਬੱਚਾ ਬਚਾ ਦੇ, ਆ ਮੇਰੀ ਨੂੰਹ 'ਤੇ ਤਰਸ ਕਰ ਲੈ, ਮੇਰੇ 'ਤੇ ਤਰਸ ਕਰ ਲੈ, ਮੇਰਾ ਬੱਚਾ ਛੱਡ ਦੇ। ਬਾਦਸ਼ਾਹ ਨੂੰ ਤਰਸ ਆ ਗਿਆ ਉਸ ਬੁੱਢੀ ਮਾਂ ਦੀਆਂ ਗੱਲਾਂ ਸੁਣ ਕੇ। ਉਹਨੇ ਆਰਡਰ ਕੀ ਕੀਤਾ ਕਿ ਕਤਲਗਾਹ ਵਿੱਚ ਜਾ ਕੇ ਉਸ ਮੁੰਡੇ ਨੂੰ ਪੁੱਛੋ, ਤੂੰ ਸਿੱਖ ਹੈ ਕਿ ਨਹੀਂ? ਜੇ ਉਹ ਕਹਿ ਦੇਵੇ ਮੈਂ ਸਿੱਖ ਨਹੀਂ, ਤਾਂ ਉਹਨੂੰ ਛੱਡ ਦਿਓ। ਜਦੋਂ ਜਲਾਦਾਂ ਦੇ ਕੋਲ ਪਰਵਾਨਾ ਆਇਆ, ਉਸ ਬੱਚੇ ਦੀ ਤਿਆਰੀ ਸੀ, ਵਾਰੀ ਸੀ ਉਹਦੀ, ਉਹਦੇ ਗਰਦਨ 'ਤੇ ਟੋਕਾ ਚੱਲਣ ਵਾਲਾ ਸੀ ਕਿ ਨਾ ਬੋਲਿਆ ਗਿਆ ਕਿ ਇਹ ਬੰਦੇ ਨੂੰ ਨਾ ਮਾਰਿਆ ਜਾਵੇ। ਜਦੋਂ ਉਸ ਲੜਕੇ ਨੂੰ ਵੱਖਰਾ ਕਰਕੇ ਪੁੱਛਿਆ, ਤੂੰ ਕੌਣ ਹੈ? ਉਹ ਕਹਿੰਦਾ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੰਘ ਹਾਂ, ਮੈਂ ਕਲਗੀਧਰ ਦਾ ਲਾ ਲਿਆ। ਕਹਿਣ ਲੱਗੇ, ਜੇ ਤੂੰ ਕਹਿ ਦੇਵੇਂ ਮੈਂ ਹਿੰਦੂ ਹਾਂ ਤਾਂ ਤੇਰੀ ਜਾਨ ਬਖਸ਼ੀ ਹੋ ਸਕਦੀ ਹੈ, ਬਾਦਸ਼ਾਹ ਨੇ ਆਰਡਰ ਕੀਤਾ ਹੈ, ਹੁਕਮ ਭੇਜਿਆ ਹੈ। ਆਹ ਤੇਰੀ ਮਾਂ ਏ, ਆਹ ਤੇਰੀ ਘਰਵਾਲੀ ਏ, ਇਹਨਾਂ ਉੱਤੇ ਤਰਸ ਕਰ ਅਤੇ ਕਹਿ ਕੇ ਮੈਂ ਹਿੰਦੂ ਹਾਂ, ਮੈਂ ਸਿੱਖ ਨਹੀਂ ਹਾਂ। ਉਸ ਬੱਚੇ ਨੇ ਕਿਹਾ, ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਤਨ ਮਨ ਧਨ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਸਿੰਘ ਹਾਂ। ਮੈਂ ਖੰਡੇ ਦਾ ਅੰਮ੍ਰਿਤ ਛਕਿਆ ਹੈ, ਮੈਂ ਆਪਣੇ ਭਰਾਵਾਂ ਨਾਲ ਸ਼ਹੀਦ ਹੋਵਾਂਗਾ ਅਤੇ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਜਾਵਾਂਗਾ। ਉਸ ਬੱਚੇ ਨੇ ਆਪਣੀ ਮਾਂ ਦਾ ਕਿਹਾ ਨਹੀਂ ਮੰਨਿਆ ਅਤੇ ਸ਼ਹੀਦੀ ਪਾ ਗਿਆ। ਸਾਧ ਸੰਗਤ ਜੀ, ਐਸੇ ਐਸੇ ਮਹਾਨ ਸਾਕੇ ਹੋਏ, ਅਖੀਰ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਵਾਰੀ ਆਈ। ਆ ਜੂਨ ਦਾ ਮਹੀਨਾ ਚੜ੍ਹਿਆ, ਉਹਨਾਂ ਦਿਨਾਂ ਤੱਕ ਬਾਬਾ ਜੀ ਨੂੰ ਬੜੀਆਂ ਸਖਤ ਜੇਲ੍ਹਾਂ ਵਿੱਚ, ਪਿੰਜਰਿਆਂ 'ਚ ਰੱਖਿਆ ਗਿਆ। ਕਈ ਵਾਰੀ ਉਹਨਾਂ ਨੂੰ ਜਲੀਲ ਕਰਨ ਵਾਸਤੇ ਉਹਨਾਂ ਦੇ ਸਾਹਮਣੇ ਉਹਨਾਂ ਦੇ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ। ਬਾਬਾ ਜੀ ਦੇ ਸਾਥੀ ਭਾਈ ਬਾਜ ਸਿੰਘ ਜੀ ਪੱਟੀ ਵਾਲੇ, ਜਿਨ੍ਹਾਂ ਨੂੰ ਬਹੁਤ ਕਲਗੀਧਰ ਪਾਤਸ਼ਾਹ ਦਾ ਆਸ਼ੀਰਵਾਦ ਸੀ, ਇੱਥੋਂ ਹੀ ਹਜ਼ੂਰ ਸਾਹਿਬ ਤੋਂ ਹੀ ਗਏ ਸਨ, ਭਾਈ ਬਾਜ ਸਿੰਘ ਦੇ ਸਾਹਮਣੇ ਫਰਕਸ਼ੀਅਰ ਬਾਦਸ਼ਾਹ ਆਇਆ। ਕਿਉਂਕਿ ਉਹਦੀ ਬੇਗਮ ਕਹਿੰਦੀ ਸੀ
ਕਿ ਬਾਦਸ਼ਾਹ ਮੈਨੂੰ ਸਿੰਘਾਂ ਦੇ ਦਰਸ਼ਨ ਤਾਂ ਕਰਾਓ। ਜਿਹੜੇ ਕਹਿੰਦੇ ਆ ਵੀ ਸਾਲ ਹੋ ਗਿਆ ਤੁਹਾਨੂੰ, ਤੁਹਾਡੀਆਂ ਫੌਜਾਂ ਨੂੰ ਡਾਹ ਨਹੀਂ ਸੀ ਦਿੰਦੇ, ਐਡੇ ਬਲੀ ਸਿੰਘ ਸਨ, ਇੰਨੀ ਮੁਸ਼ਕਲ ਨਾਲ ਫੜੇ ਹਨ, ਮੈਨੂੰ ਉਹਨਾਂ ਸਿੰਘਾਂ ਦੇ ਦਰਸ਼ਨ ਤਾਂ ਕਰਾ ਦੇ। ਬਾਦਸ਼ਾਹ ਆਪਣੀ ਬੇਗਮ ਨੂੰ ਦਰਸ਼ਨ ਕਰਾਉਣ ਵਾਸਤੇ ਲੈ ਕੇ ਆਇਆ ਜੇਲ੍ਹ ਦੇ ਵਿੱਚ। ਜੇਲ੍ਹ ਦੇ ਕਰਮਚਾਰੀਆਂ ਨੇ ਪੰਜ ਸਿੰਘ, ਬਾਬਾ ਬੰਦਾ ਸਿੰਘ ਜੀ, ਭਾਈ ਬਾਜ ਸਿੰਘ ਜੀ, ਭਾਈ ਰਾਮ ਸਿੰਘ ਜੀ, ਜਿਹੜੇ ਨਾਲ ਹੋਰ ਸਿੰਘ ਸਨ, ਗੁਲਾਬ ਸਿੰਘ ਬਖਸ਼ੀ, ਇਹਨਾਂ ਸਾਰਿਆਂ ਨੂੰ, ਪੰਜਾਂ ਸਿੰਘਾਂ ਨੂੰ ਵੱਖਰਾ ਕਰ ਲਿਆ। ਸਾਢੇ ਛੇ ਛੇ ਫੁੱਟੇ ਜਵਾਨ ਸਨ, ਭਾਵੇਂ ਸਰੀਰ ਉਹਨਾਂ ਦੇ ਭੁੱਖ ਨਾਲ ਖਤਮ ਹੋ ਚੁੱਕੇ ਸਨ, ਹੱਡੀਆਂ ਹੀ ਰਹਿ ਗਏ ਸਨ, ਪਰ ਸ਼ੇਰ ਪਿੰਜਰੇ 'ਚ ਪਿਆ ਵੀ ਸ਼ੇਰ ਹੀ ਹੁੰਦਾ ਹੈ, ਭੁੱਖਾ ਸ਼ੇਰ ਹੋਰ ਜ਼ਿਆਦਾ ਖਤਰਨਾਕ ਹੁੰਦਾ ਹੈ। ਉਹਨਾਂ ਦਾ ਜਾਹੋ ਜਲਾਲ ਵੇਖ ਕੇ ਫਿਰ ਵੀ ਮੁਗਲਾਂ ਨੂੰ ਡਰ ਆਉਂਦਾ ਸੀ। ਫਰਕਸ਼ੀਅਰ ਬਾਦਸ਼ਾਹ ਬਾਬਾ ਬੰਦਾ ਸਿੰਘ ਨੂੰ ਕਹਿਣ ਲੱਗਾ, ਮੈਂ ਸੁਣਿਆ ਤੇਰੇ ਕੋਲ ਬੜੇ ਉੱਡਣੇ ਬਾਜ ਹੁੰਦੇ ਸਨ, ਉਹ ਤੇਰੇ ਵੀਰ ਹੁੰਦੇ ਸਨ, ਤੇਰੇ ਕੋਲ ਬੜੀਆਂ ਕਰਾਮਾਤਾਂ ਅਤੇ ਬੜੀਆਂ ਸ਼ਕਤੀਆਂ ਹੁੰਦੀਆਂ ਸਨ, ਕਿੱਥੇ ਗਏ ਤੇਰੇ ਉਹ ਬਾਜ? ਕੋਲ ਬਾਜ ਸਿੰਘ ਖੜਾ ਸੀ, ਉਹ ਕਹਿਣ ਲੱਗਾ ਬਾਜ ਤਾਂ ਇੱਥੇ ਹੀ ਨੇ, ਜਰਾ ਆਪਣੀਆਂ ਫੌਜਾਂ ਨੂੰ ਕਹਿ ਮੇਰੀਆਂ ਹੱਥ ਕੜੀਆਂ ਢਿੱਲੀਆਂ ਕਰਨ, ਆਹ ਜਿਹੜੇ ਮੈਨੂੰ ਬੇੜੀਆਂ ਪਾਈਆਂ ਨੇ, ਜਿਹੜੀਆਂ ਹੱਥ ਕੜੀਆਂ ਲਾਈਆਂ ਨੇ ਲੋਹੇ ਦੀਆਂ, ਇਹ ਜਰਾ ਖੋਲ੍ਹ ਕੇ ਤਾਂ ਵੇਖੋ। ਉਹਨਾਂ ਨੇ ਆਰਡਰ ਦੇ ਦਿੱਤਾ ਵੀ ਬਾਜ ਸਿੰਘ ਦੀਆਂ ਹੱਥ ਕੜੀਆਂ ਖੋਲ੍ਹੀਆਂ ਜਾਣ। ਜਦੋਂ ਬਾਜ ਸਿੰਘ ਦੇ ਹੱਥ ਕੜੀਆਂ ਨੂੰ ਢਿੱਲਾ ਕੀਤਾ, ਅਜੇ ਪੂਰੀ ਤਰ੍ਹਾਂ ਖੁੱਲ੍ਹੀਆਂ ਵੀ ਨਹੀਂ ਸਨ, ਝਵਟ ਮਾਰ ਕੇ ਪਿਆ, ਉਹਨਾਂ ਦੀ ਤਲਵਾਰ ਹੀ ਖੋਹ ਲਈ ਅਤੇ ਪੰਜ ਛੇ ਤੁਰਕਾਂ ਦੇ ਸਿਪਾਹੀ ਇੱਕ ਪਲ ਦੇ ਵਿੱਚ, ਜਿਵੇਂ ਅੱਖ ਫਰਕਦੀ ਹੈ ਨਾ ਬਿਜਲੀ ਦੇ ਕਰੰਟ ਤਰ੍ਹਾਂ, ਭਾਈ ਬਾਜ ਸਿੰਘ ਨੇ ਝਟਕਾ ਦਿੱਤੇ। ਬਾਦਸ਼ਾਹ ਆਪਣੀ ਬੇਗਮ ਨੂੰ ਲੈ ਕੇ ਭੱਜਦਾ ਹੀ ਗਿਆ ਅਤੇ ਬੇਗਮ ਬੇਹੋਸ਼ ਹੋ ਗਈ। ਇਹੋ ਜਿਹਾ ਉਹ ਸੂਰਮਾ ਸੀ ਭਾਈ ਬਾਜ ਸਿੰਘ। ਸੈਂਕੜੇ ਸਿਪਾਹੀਆਂ ਨੇ ਹੱਲਾ ਕਰਕੇ ਟੋਟੇ ਟੋਟੇ ਕਰ ਦਿੱਤਾ, ਸ਼ਹੀਦ ਹੋ ਗਿਆ। ਖਾਲਸਾ ਜੀ, ਇਹਨਾਂ ਸੂਰਬੀਰ ਬਹਾਦਰ ਯੋਧਿਆਂ ਦਾ ਕਾਫਲਾ ਅੱਜ 25 ਜੂਨ ਵਾਲੇ ਦਿਨ ਸਵੇਰੇ ਹਵਾਲਾਤ ਵਿੱਚੋਂ ਕੱਢਿਆ ਗਿਆ। ਤਿੱਲੇਦਾਰ ਪੱਗ ਬਾਬੇ ਬੰਦੇ ਸਿੰਘ ਬਹਾਦਰ ਦੇ ਸਿਰ 'ਤੇ ਲਾਲ ਰੰਗ ਦੀ ਬੰਨ੍ਹੀ ਗਈ ਔਰ ਉਹਨੂੰ ਤਿੱਲੇਦਾਰ ਚੋਲਾ ਪਾਇਆ ਗਿਆ, ਇੱਕ ਤਰ੍ਹਾਂ ਦਾ ਦੱਸਣ ਵਾਸਤੇ ਕਿ ਇਸ ਬੰਦੇ ਨੂੰ ਅਸੀਂ ਕਤਲ ਕਰਨ ਲੱਗੇ ਹਾਂ। ਹਾਥੀ 'ਤੇ ਬਿਠਾ ਕੇ, ਹੱਥ ਕੜੀਆਂ ਅਤੇ ਬੇੜੀਆਂ 'ਚ ਜਕੜ ਕੇ, ਨਾਲ ਮੁਨਸ਼ੀ ਗੁਲਾਬ ਸਿੰਘ ਅਤੇ ਬਾਕੀ ਜਿਹੜੇ ਸਿੰਘ ਸਨ, ਮੁਖੀ 26 ਸਿੰਘ ਲਿਖੇ ਨੇ ਇਤਿਹਾਸ ਵਿੱਚ, ਜਿਹੜੇ ਨਾਲ ਉੱਥੇ ਕਤਲਗਾਹ ਵਿੱਚ ਲਿਜਾਏ ਗਏ। ਉਹਨਾਂ ਵਿੱਚੋਂ ਬਾਬਾ ਬੰਦਾ ਸਿੰਘ ਜੀ ਦਾ 4 ਸਾਲ ਦਾ ਪੁੱਤਰ ਅਜੈ ਸਿੰਘ ਵੀ ਸੀ। ਬਖਤਿਆਰ ਕਾਕੀ ਮਹਿਰੋਲੀ ਦੇ ਵਿੱਚ ਕੁਤਬ ਮੀਨਾਰ ਦੇ ਨੇੜੇ ਇੱਕ ਬੜਾ ਵੱਡਾ ਮੁਸਲਮਾਨਾਂ ਦਾ ਪਵਿੱਤਰ ਧਰਮ ਅਸਥਾਨ ਹੈ, ਮਜ਼ਾਰ ਹੈ ਸੂਫੀ ਸੰਤਾਂ ਦਾ। ਉਹਦੇ ਲਾਗੇ ਸਾਧ ਸੰਗਤ ਜੀ ਸ਼ਾਹੀ ਦਰਵਾਜ਼ੇ ਦੇ ਕੋਲ ਇਹਨਾਂ ਨੂੰ ਬਿਠਾਇਆ ਗਿਆ ਅਤੇ ਬਾਬਾ ਜੀ ਨੂੰ ਹਾਥੀ ਤੋਂ ਉਤਾਰਿਆ ਗਿਆ। ਅੰਤਮ ਵਾਰ ਪੁੱਛਿਆ ਗਿਆ ਕਿ ਬੰਦਾ ਸਿੰਘ, ਇਸਲਾਮ ਕਬੂਲ ਕਰ ਸਕਦੇ ਹੋ? ਜੇ ਤੁਸੀਂ ਇਸਲਾਮ ਕਬੂਲ ਕਰ ਲਓ, ਆਪਣਾ ਧਰਮ ਛੱਡ ਦਿਓ, ਤੁਹਾਡੀ ਜਾਨ ਬਖਸ਼ੀ ਜਾ ਸਕਦੀ ਹੈ, ਤੁਹਾਡੇ ਗੁਨਾਹ ਮਾਫ਼ ਕੀਤੇ ਜਾ ਸਕਦੇ ਹਨ, ਤੁਹਾਡੇ ਕੀਤੇ ਹੋਏ ਕਤਲੋ ਗਾਰਤ ਵੱਡੇ ਵੱਡੇ ਜੋ ਤੁਸੀਂ ਸਰਹੰਦ ਵਰਗੇ ਸ਼ਹਿਰਾਂ 'ਚ ਉਜਾੜੇ ਕੀਤੇ ਹਨ, ਸਾਰੇ ਮਾਫ਼ ਹੋ ਜਾਣਗੇ, ਇੱਕ ਵਾਰੀ ਕਹਿ ਦਿਓ ਕਿ ਇਸਲਾਮ ਕਬੂਲ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆਖਿਆ, ਫਰਕਸ਼ੀਅਰ ਬਾਦਸ਼ਾਹ, ਜੇ 7 ਸਾਲ

ਕਿਵੇਂ ਆਪਣੇ ਗੁਰੂ ਨੂੰ ਪਿੱਠ ਦੇ ਸਕਦਾ ਹਾਂ। ਕਿਸੇ ਵੀ ਸਿੰਘ ਨੇ ਇਸਲਾਮ ਕਬੂਲ ਨਹੀਂ ਕੀਤਾ। ਅਖੀਰ ਬਾਦਸ਼ਾਹ ਨੇ ਕਿਹਾ, ਬੰਦਾ ਕਿਹੜੀ ਮੌਤ ਮਾਰੀਏ ਤੈਨੂੰ, ਕਿਹੜੇ ਤਰੀਕੇ ਨਾਲ ਮਾਰੀਏ, ਕਿਹੜੀ ਸਜ਼ਾ ਦਈਏ। ਬਾਬਾ ਜੀ ਕਹਿਣ ਲੱਗੇ, ਬਖਸ਼ੀਰ ਬਾਦਸ਼ਾਹ, ਜਿਹੜੀ ਮੌਤ ਤੂੰ ਆਪ ਮਰਨਾ ਚਾਹੁੰਦਾ ਮੈਨੂੰ ਉਸੇ ਮੌਤ ਮਾਰ ਦੇ। ਜਿਹੜੀ ਮੌਤ ਤੂੰ ਮਰਨਾ ਚਾਹੁੰਦਾ ਮੈਨੂੰ ਉਸੇ ਮੌਤ 'ਤੇ ਮਾਰ ਦੇ। ਚੜ ਗਿਆ, ਗੁੱਸੇ 'ਚ ਆ ਗਿਆ, ਕਹਿਣ ਲੱਗਾ ਇਹਦੇ ਬੱਚੇ ਨੂੰ ਲਿਆਓ। ਬੱਚਾ ਅਜੈ ਸਿੰਘ 4 ਸਾਲ ਦਾ ਸਾਹਮਣੇ ਲਿਟਾ ਦਿੱਤਾ ਗਿਆ, ਹੱਥ ਵਿੱਚ ਛੁਰਾ ਫੜਾਇਆ ਗਿਆ ਬਾਬੇ ਬੰਦੇ ਬਹਾਦਰ ਦੇ। ਆਪਣੇ ਬੱਚੇ ਦਾ ਪੇਟ ਚਾਕ ਕਰੋ, ਇਹਦਾ ਕਾਲਜਾ ਕੱਢੋ। ਬਾਬਾ ਜੀ ਨੇ ਆਖਿਆ, ਮੈਂ ਤਾਂ ਕਦੀ ਦੁਸ਼ਮਣ ਦੇ ਬੱਚੇ 'ਤੇ ਵੀ ਵਾਰ ਨਹੀਂ ਕੀਤਾ। ਧਰਮੀ ਸੂਰਮੇ, ਧਰਮੀ ਬੰਦੇ ਕਦੀ ਬੇਗੁਨਾਹ 'ਤੇ ਵਾਰ ਨਹੀਂ ਕਰਦੇ, ਕਿਸੇ ਬੱਚੇ 'ਤੇ, ਬੁੱਢੇ 'ਤੇ, ਬਿਮਾਰ 'ਤੇ, ਇਸਤਰੀ 'ਤੇ ਵਾਰ ਨਹੀਂ ਕਰਦੇ, ਭੱਜੇ ਜਾਂਦੇ 'ਤੇ ਵਾਰ ਨਹੀਂ ਕਰਦੇ। ਸਾਡਾ ਧਰਮ ਨਹੀਂ ਇਜਾਜ਼ਤ ਦਿੰਦਾ ਕਿਸੇ ਬੇਗੁਨਾਹ ਨੂੰ ਮਾਰੀਏ। ਅਸੀਂ ਜ਼ਾਲਮਾਂ ਨੂੰ ਸੋਧਦੇ ਹਾਂ, ਦੁਸ਼ਟਾਂ ਦਾ ਨਾਸ ਕਰਦੇ ਹਾਂ। ਅਸੀਂ ਸੰਤਾਂ ਭਗਤਾਂ, ਮਜ਼ਲੂਮਾਂ, ਗਰੀਬਾਂ, ਅਨਾਥਾਂ ਦੀ ਰੱਖਿਆ ਕਰਦੇ ਹਾਂ। ਅਖੀਰ ਉਹਨਾਂ ਜਲਾਦਾਂ ਨੇ ਆਪ ਹੀ ਬਾਬਾ ਜੀ ਦੇ ਬੱਚੇ ਦਾ ਕਾਲਜਾ ਕੱਢਿਆ, ਜਿਉਂਦੇ ਬੱਚੇ ਦਾ ਕਾਲਜਾ ਕੱਢਿਆ। ਤੜਫਦਾ ਤੜਫਦਾ ਬੱਚੇ ਦਾ ਦਿਲ ਪਿਓ ਦੇ ਮੂੰਹ 'ਚ ਪਾਇਆ ਗਿਆ। ਬੱਚੇ ਦੇ ਖੂਨ ਦੇ ਛੱਟੇ ਬਾਬੇ ਬੰਦੇ ਬਹਾਦਰ ਦੇ ਮੂੰਹ 'ਤੇ ਮਾਰੇ ਗਏ, ਪਰ ਉਹ ਬ੍ਰਹਮ ਗਿਆਨੀ ਦੀ ਤਰ੍ਹਾਂ ਅਡੋਲ ਬੈਠਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਫਰਕਸ਼ੀਅਰ ਨੇ ਆਰਡਰ ਦਿੱਤਾ, ਇਹਦੀਆਂ ਅੱਖਾਂ ਕੱਢ ਦਿਓ। ਸੱਜੀ ਅੱਖ ਕੱਢੀ ਗਈ, ਖੱਬੀ ਅੱਖ ਕੱਢੀ ਗਈ, ਖੱਬਾ ਪੈਰ ਵੱਢਿਆ ਗਿਆ, ਸੱਜੀ ਬਾਂਹ ਵੱਢੀ ਗਈ, ਫਿਰ ਸੱਜਾ ਪੈਰ, ਫਿਰ ਸੱਜੀ ਖੱਬੀ ਬਾਂਹ, ਇੱਦਾਂ ਟੋਟੇ ਟੋਟੇ ਕਰਦੇ ਦੀ ਗਰਦਨ ਉਤਾਰ ਦਿੱਤੀ ਗਈ। ਅਤੇ ਬਾਬਾ ਜੀ ਦੇ ਨਾਲ ਦੇ ਸਾਰੇ ਸਿੰਘ ਇਸੇ ਤਰ੍ਹਾਂ ਸ਼ਹੀਦ ਕਰ ਦਿੱਤੇ ਗਏ। ਅੱਜ ਉਹਨਾਂ ਸ਼ਹੀਦਾਂ ਨੂੰ ਆਪਾਂ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਦੇਸ਼ ਕੌਮ ਧਰਮ ਦੀ ਰਾਖੀ ਲਈ। ਅੱਜ ਦੁਨੀਆ 'ਤੇ ਅੱਜ ਜਿੰਨੀ ਸਾਡੀ ਸਰਦਾਰੀ ਹੈ ਨਾ, ਉਹਨਾਂ ਸ਼ਹੀਦਾਂ ਸਿੰਘਾਂ ਕਰਕੇ ਹੈ। ਆ ਪੰਜਾਬ ਦੇ ਵਿੱਚ ਅਸੀਂ ਜ਼ਮੀਨਾਂ ਦੇ ਮਾਲਕ ਹਾਂ। ਸਾਧ ਸੰਗਤ ਜੀ, 300 ਸਾਲ ਪਿੱਛੇ ਦਾ ਇਤਿਹਾਸ ਪੜ੍ਹ ਲਓ, ਇਹ ਜ਼ਮੀਨਾਂ ਸਾਡੀਆਂ ਨਹੀਂ ਸਨ। ਇਹ ਜ਼ਮੀਨਾਂ ਦੇ ਉੱਤੇ ਮਲਕੀਅਤ ਸਰਕਾਰੀ ਚੌਧਰੀਆਂ ਦੀ ਸੀ, ਮੱਸੇ ਰੰਗੜ ਵਰਗਿਆਂ ਦੀ, ਰਾਮੇ ਰੰਧਾਵੇ ਵਰਗਿਆਂ ਦੀ, ਅਤੇ ਸਾਹਿਬ ਚੰਦ ਨਸ਼ਹਿਰੀਏ ਵਰਗਿਆਂ ਦੀ, ਤੁਰਕਾਂ ਦੀ, ਸਰਕਾਰੀ ਬੰਦਿਆਂ ਦੀ ਸਾਧ ਸੰਗਤ ਜੀ ਹਕੂਮਤ ਚੱਲਦੀ ਸੀ। ਮਲਕੀਅਤ ਸਰਕਾਰ ਦੀ ਸੀ, ਚੌਧਰੀਆਂ ਦੀ ਸੀ। ਜੇ ਕਿਸੇ ਜ਼ਿਮੀਦਾਰ ਨੂੰ 10 ਕਿੱਲੇ ਮਿਲੇ ਸਨ, ਵਾਹਣ ਵਾਸਤੇ ਮਿਲੇ ਸਨ, 9 ਕਿੱਲੇ 8 ਕਿੱਲੇ ਦੀ ਫਸਲ ਸਰਕਾਰ ਲੈ ਜਾਂਦੀ ਸੀ। ਖੇਤੀ ਕਰਨ ਵਾਲੇ ਕਿਸਾਨ ਨੂੰ ਵੱਧ ਤੋਂ ਵੱਧ 2-2.5 ਕਿੱਲੇ, ਚੌਥਾ ਜਾਂ 5ਵਾਂ ਜਾਂ 6ਵਾਂ ਹਿੱਸਾ ਮਿਲਦਾ ਸੀ। ਉਹਦੇ ਨਾਲ ਰੁੱਖੀ ਮੇਸੀ ਰੋਟੀ ਪੰਜਾਬ ਦੇ ਜੱਟ ਖਾਂਦੇ ਸਨ ਕਿ ਤਨ ਅਤੇ ਕੱਪੜਾ ਇੱਕ ਸੂਟ ਸਵਾ ਲੈਣਾ ਅਤੇ 4 ਭਰਾਵਾਂ ਨੇ ਉਹ ਹੀ ਪਾ ਕੇ ਵਿਆਹ 'ਤੇ ਜਾਣਾ। ਇਹ ਤਾਂ ਅਸੀਂ ਹੁਣ ਤਾਂ ਹੀ ਦੇਖਦੇ ਰਹੇ ਹਾਂ। ਐਸੇ ਹਾਲਾਤ ਸਨ, ਜ਼ਮੀਨਾਂ ਸਰਕਾਰ ਦੀਆਂ ਸਨ, ਪਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇਹ ਜ਼ਮੀਨਾਂ ਸਾਹਿਬੇ ਕਮਾਲ ਪੰਥ ਦੇ ਵਾਲੀ ਕਲਗੀਧਰ ਪਿਤਾ ਦਾ ਹੁਕਮ ਮੰਨ ਕੇ, ਕਿਉਂਕਿ ਮਹਾਰਾਜ ਨੇ ਇੱਥੋਂ ਹਜ਼ੂਰ ਸਾਹਿਬ ਤੋਂ ਹੁਕਮਨਾਮਾ ਭੇਜਿਆ ਸੀ, ਬੰਦੇ ਨੂੰ ਕਹਿ ਕੇ ਸਮਝਾ ਕੇ ਭੇਜਿਆ ਸੀ ਵੀ ਜ਼ਮੀਨਾਂ ਦਾ ਮਾਲਕ ਮੇਰਾ ਖਾਲਸਾ ਹੋਵੇਗਾ। ਐਸੀ ਵਸਤ ਜਗਤ ਮੈਂ ਨਾ ਹੀ ਜੋ ਮੈਂ ਦਈ ਖਾਲਸੇ ਨਾ ਹੀ। ਜਿਹਦਾ ਹਾਲ ਜਿੱਥੇ ਵਗਦਾ ਉਹਦੀ ਜ਼ਮੀਨ ਉਹਨੂੰ ਸਾਰੀ ਉਹਦੇ ਨਾਂ ਕਰ ਦਿਓ। ਬਾਬਾ ਜੀ ਨੇ ਇਸ ਤਰ੍ਹਾਂ ਸਾਧ ਸੰਗਤ ਜੀ ਕਿਸਾਨਾਂ ਨੂੰ ਜ਼ਮੀਨਾਂ ਦਿੱਤੀਆਂ, ਮਜ਼ਲੂਮਾਂ ਦੀ ਰੱਖਿਆ ਕੀਤੀ, ਜ਼ਾਲਮਾਂ ਨੂੰ ਸੋਧਾ ਲਾਇਆ, ਅਤੇ ਅਖੀਰ ਧਰਮ ਵਾਸਤੇ ਆਪਾ ਵਾਰ ਗਏ। ਉਹਨਾਂ ਦਾ ਸ਼ਹੀਦੀ ਦਿਹਾੜਾ, ਉਹਨਾਂ ਦੇ ਸਾਥੀ, ਉਹਨਾਂ 744 ਸਿੰਘਾਂ ਦਾ ਸ਼ਹੀਦੀ ਦਿਹਾੜਾ ਆਪਾਂ ਮਨਾ ਰਹੇ ਹਾਂ।
ਆਉਣ ਵਾਲੇ ਦਿਨਾਂ ਵਿੱਚ ਹੋਰ ਬੜੇ ਪਵਿੱਤਰ ਪਾਵਨ ਦਿਹਾੜੇ ਹਨ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਸਤਿਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਪਵਿੱਤਰ ਸ਼ਬਦਾਂ ਦੀ ਲੜੀਵਾਰ ਕਥਾ ਚੱਲ ਰਹੀ ਹੈ। ਤਖ਼ਤ ਸਾਹਿਬ ਜੀ ਦੇ ਸਤਿਕਾਰਯੋਗ ਗਿਆਨੀ ਸਿੰਘ ਜੀ ਰੋਜ਼ ਆਪ ਜੀ ਨੂੰ ਕਥਾ ਸਰਵਣ ਕਰਾਉਂਦੇ ਹਨ। ਮਨ ਬਿਰਤੀਆਂ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਜੋੜ ਕੇ ਕਥਾ ਦਾ ਆਨੰਦ ਮਾਣੀਏ। ਸਾਰੀ ਸੰਗਤ ਪਿਆਰ ਸਹਿਤ ਆਖੀ

0: ਭਾਗ ਵਿੱਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹ ਪਵਿੱਤਰ ਪਾਵਨ ਮਹਾਂਵਾਕ ਗੁਰੂ ਵਾਕ ਉਚਾਰਨ ਕਰਦੇ ਹਨ।
1: ਚਿਤਵਾਉ ਵਾ ਅਵਸਰ ਮਨ ਮਾਹੇ,
0: ਸਾਹਿਬ ਜੀ ਫੁਰਮਾਨ ਕਰਦੇ ਹਨ ਕਿ ਮੈਂ ਉਸ ਸਮੇਂ ਦੀ ਉਡੀਕ ਕਰਦਾ ਹਾਂ, ਉਸ ਅਵਸਰ ਨੂੰ ਭਾਲਦਾ ਹਾਂ, ਉਸ ਸਮੇਂ ਦੀ ਮੈਨੂੰ ਲੋੜ ਹੈ, ਮੈਂ ਚਾਹੁੰਦਾ ਉਹ ਸਮਾਂ ਆਵੇ ਜਿਸ ਸਮੇਂ ਮੈਂ ਵਾਹਿਗੁਰੂ ਦਾ ਨਾਮ ਜਪ ਸਕਾਂ, ਜਿਸ ਸਮੇਂ ਮੈਨੂੰ ਗੁਰੂ ਕੇ ਦਰਸ਼ਨ ਹੋਣ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਣਾ। ਜਿਹੜੀ ਘੜੀ ਸੱਚੇ ਪਾਤਸ਼ਾਹ ਮਹਾਰਾਜ ਚੇਤੇ ਆਉਂਦੇ ਨੇ, ਜਿਹੜੇ ਸਮੇਂ ਸਾਧ ਸੰਗਤ ਜੀ ਕਲਗੀਆਂ ਵਾਲੇ ਦੇ ਤਖਤਾਂ ਦੇ ਦਰਸ਼ਨ ਹੋ ਰਹੇ ਨੇ, ਆ ਜਿਹੜੇ ਸਮੇਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸੁਣਨ ਦਾ ਸੁਭਾਗ ਮਿਲ ਰਿਹਾ ਹੈ, ਇਸ ਤੋਂ ਵੱਡਾ ਸੋਹਣਾ ਭਾਗਾਂ ਵਾਲਾ ਸਮਾਂ ਜ਼ਿੰਦਗੀ 'ਚ ਹੋਰ ਕੋਈ ਨਹੀਂ ਹੈ। ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਪਲ ਸਾਰ, ਧੰਨ ਸੋ ਦਿਨ ਸੰਜੋਗੜਾ ਜਿਤ ਡਿੱਠਾ ਗੁਰ ਦਰਸਾਰ। ਜਿਸ ਵੇਲੇ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੁੰਦੇ ਨੇ, ਗੁਰਦੁਆਰੇ ਸਾਹਿਬ ਦੇ ਨਿਸ਼ਾਨ ਸਾਹਿਬ ਦਾ ਫਰਲਾ ਝੂਲਦਾ ਨਜ਼ਰ ਆਉਂਦਾ ਹੈ, ਆਵਾਜ਼ ਆਉਂਦੀ, ਆ ਜਾ ਗੁਰੂ ਕੇ ਪਿਆਰਿਆ, ਆ ਜਾ ਆ ਕੇ ਬਹਿ ਕੇ ਭਜਨ ਕਰ ਲੈ, ਕੀਰਤਨ ਕਰ ਲੈ, ਨਾਮ ਜਪ ਲੈ, ਗੁਰੂ ਘਰਾਂ ਵਿੱਚ ਹਾਜ਼ਰੀਆਂ ਭਰ ਲਓ। ਸਾਧ ਸੰਗਤ ਜੀ, ਆਉਣ ਵਾਲਾ ਸਮਾਂ ਬੜਾ ਭਿਆਨਕ ਹੈ, ਦਿਨੋ ਦਿਨ ਕਲਯੁਗ ਵੱਧ ਰਿਹਾ ਹੈ, ਦਿਨੋ ਦਿਨ ਗੁਰਬਾਣੀ ਤੋਂ ਲੋਕ ਟੁੱਟਦੇ ਜਾ ਰਹੇ ਨੇ, ਅਤੇ ਗੁਰੂ ਸਾਹਿਬ ਪਾਤਸ਼ਾਹ ਕਿਰਪਾ ਕਰਨ, ਆਪਾਂ ਗੁਰੂ ਨਾਲ ਜੁੜ ਜਾਈਏ, ਨਹੀਂ ਤਾਂ ਆਉਣ ਵਾਲੇ ਸਮੇਂ 'ਚ ਇਹ ਵੀ ਸਮਾਂ, ਇਹ ਸਹੂਲਤਾਂ ਨਹੀਂ ਮਿਲਣੀਆਂ ਜਿਹੜੀਆਂ ਹੁਣ ਮਿਲ ਰਹੀਆਂ ਨੇ। ਮਹਾਰਾਜ ਨੇ ਦਸਮ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ, ਐਸਾ ਭਿਆਨਕ ਸਮਾਂ ਆ ਜਾਏਗਾ ਕਿ ਕੋਈ ਧਰਮ ਗ੍ਰੰਥ, ਕੋਈ ਪੋਥੀ, ਕੋਈ ਬਾਣੀ ਦਾ ਗੁਟਕਾ ਘਰ 'ਚ ਨਹੀਂ ਰੱਖਣ ਦੇਣਗੇ। ਇਹ ਲਿਖਿਆ ਹੋਇਆ ਦਸਮ ਗੁਰੂ ਗ੍ਰੰਥ ਸਾਹਿਬ ਵਿੱਚ, ਬੇਦੋ ਪੁਰਾਨ ਕੋ ਕੁਰਾਨ ਕੋ ਨਾ ਭੂਲ ਨਾਮ ਲਏਗੇ। ਧਰਮ ਗ੍ਰੰਥਾਂ ਦਾ, ਵੇਦਾਂ ਦਾ, ਪੁਰਾਣਾਂ ਦਾ, ਕੁਰਾਨਾਂ ਦਾ, ਪੋਥੀਆਂ ਦਾ ਨਾਂ ਨਹੀਂ ਲੈਣ ਦੇਣਾ। ਐਸਾ ਸਮਾਂ ਆਉਣਾ ਹੈ, ਮੰਦਰ ਗੁਰਦੁਆਰੇ ਪੂਜਾ ਸਥਾਨ ਬੰਦ ਕਰ ਦੇਣੇ, ਇਹੋ ਜਿਹੇ ਸਮੇਂ ਭਿਆਨਕ ਆਉਣੇ ਹੈ ਕਲਯੁਗ ਦੇ। ਉਸ ਵੇਲੇ ਇਹ ਨਾਮ ਨਹੀਂ ਜਪਿਆ ਜਾਣਾ। ਹੁਣ ਮੌਕਾ ਹੈ ਖਾਲਸਾ ਜੀ, ਆਪਾਂ ਗੁਰੂ ਨਾਲ ਜੁੜ ਜਾਈਏ। ਇਹਨਾਂ ਗੁਰਦੁਆਰਿਆਂ ਵਿੱਚ, ਪਿੰਡਾਂ 'ਚ ਗੁਰੂ ਘਰ ਤਾਂ ਬਣੇ ਹੋਏ ਨੇ ਆਪਣੇ, ਪਰ ਆਪਾਂ ਇਹਨਾਂ ਗੁਰੂ ਘਰਾਂ ਵਿੱਚ ਇਕੱਠੇ ਹੋਣੋਂ ਰਹਿ ਗਏ ਹਾਂ। ਪਹਿਲੇ ਸਿੰਘ ਸਵੇਰੇ ਪਿੰਡਾਂ 'ਚ ਗੁਰਦੁਆਰੇ 'ਚ ਇਕੱਠੇ ਹੁੰਦੇ ਸੀ, ਕੋਈ ਜਪਜੀ ਸਾਹਿਬ, ਕੋਈ ਸੁਖਮਣੀ ਸਾਹਿਬ, ਕੋਈ ਆਸਾ ਦੀ ਵਾਰ, ਕੋਈ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਸੀ। ਫਿਰ ਸ਼ਾਮ ਨੂੰ ਰਹਿ ਰਾਸ ਵੇਲੇ ਇਕੱਠੇ ਹੁੰਦੇ ਸੀ, ਰਹਿ ਰਾਸ ਦਾ ਪਾਠ, ਆਰਤੀ ਆਰਤਾ ਸੁਣਦੇ ਸੀ। ਹੁਣ ਤਾਂ ਗ੍ਰੰਥੀ ਸਿੰਘ ਇਕੱਲਾ ਹੀ ਸਪੀਕਰ ਲਾ ਕੇ ਪਾਠ ਕਰ ਰਿਹਾ ਹੁੰਦਾ, ਅਤੇ ਕੋਈ ਦੂਸਰਾ ਸਿੰਘ ਚੌਰ ਕਰਨ ਵਾਲਾ ਵੀ ਨਹੀਂ ਹੁੰਦਾ। ਅਤੇ ਸਾਡੇ ਕਹਿੰਦੇ ਕੁਹਾਂਦੇ ਆਪਣੇ ਆਪ ਨੂੰ ਅਸੀਂ ਪੰਥ ਦੇ ਬੜੇ ਖੈਰ ਖਾਂ ਹਾਂ, ਤਾਸ਼ ਖੇਡਦੇ ਹੁੰਦੇ ਨੇ, ਅਤੇ ਕਹਿੰਦੇ ਪੰਥ ਦਾ ਬਣੇਗਾ ਕੀ। ਪੰਥ ਦਾ ਤਾਂ ਬਣੇਗਾ ਜੇ ਅਸੀਂ ਨਾਮ ਜਪਾਂਗੇ, ਬਾਣੀ ਪੜ੍ਹਾਂਗੇ, ਕਥਾ ਕੀਰਤਨ ਸੁਣਾਂਗੇ, ਗੁਰੂ ਘਰ ਆਵਾਂਗੇ, ਆਪਣੇ ਗੁਰੂਆਂ ਦਾ ਇਤਿਹਾਸ ਪਤਾ ਹੋਏਗਾ, ਤਾਂ ਪੰਥ ਦੀ ਚੜ੍ਹਦੀ ਕਲਾ ਹੋਏਗੀ। ਜੇ ਅਸੀਂ ਕੋਈ ਗੁਰੂ ਮਹਾਰਾਜ ਦੀ ਮਰਿਆਦਾ ਹੀ ਨਹੀਂ ਰੱਖਣੀ, ਤਾਂ ਪੰਥ ਫਿਰ ਕਿਵੇਂ ਚੜ੍ਹਦੀ ਕਲਾ 'ਚ ਹੋਵੇਗਾ। ਸੋ ਮਹਾਰਾਜ ਪਾਤਸ਼ਾਹ ਜੀ ਬਚਨ ਕਰ ਰਹੇ ਨੇ, ਚਿਤਵੋਂ ਵਾ ਅਵਸਰ ਮਨ ਮਾਹੇ, ਮੈਂ ਉਸ ਸਮੇਂ ਨੂੰ ਚਿਤ ਵਧਾ ਹਾਂ, ਉਹ ਸਮਾਂ ਆਵੇ ਮੇਰੀ ਜ਼ਿੰਦਗੀ ਦੇ ਵਿੱਚ।
1: ਹੋਏ ਇਕੱਤਰ ਮਿਲੋ ਸੰਤ ਸਾਜਨ,
0: ਕਹਿੰਦੇ ਸੰਤ ਸੱਜਣ, ਸੰਤ ਪਿਆਰੇ, ਗੁਰਸਿੱਖ ਮਿੱਤਰ ਇਕੱਠੇ ਹੋਣ। ਜਿਵੇਂ ਸ਼ਰਾਬੀ ਇਕੱਠੇ ਹੋ ਕੇ ਸ਼ਰਾਬ ਪੀਂਦੇ ਨੇ, ਜੁਆਰੀ ਇਕੱਠੇ ਹੋ ਕੇ ਜੂਆ ਖੇਡਦੇ ਨੇ, ਚੋਰ ਇਕੱਠੇ ਹੋ ਕੇ ਚੋਰੀ ਕਰਦੇ ਨੇ, ਡਾਕੂ ਇਕੱਠੇ ਹੋ ਕੇ ਡਾਕਾ ਮਾਰਦੇ ਨੇ, ਜੈਸਾ ਜੈਸਾ ਕਿਸੇ ਦਾ ਫੀਲਡ ਹੋਵੇ ਉਹ ਇਕੱਠੇ ਹੋ ਕੇ ਉਹ ਕੰਮ ਕਰਦੇ ਨੇ। ਰਾਜਨੀਤ ਇਕੱਠੇ ਹੋਣਗੇ, ਰਾਜਨੀਤੀ ਦੀਆਂ ਗੱਲਾਂ ਕਰਦੇ ਨੇ। ਕਹਿੰਦੇ ਗੁਰੂ ਕੇ ਸਿੱਖੋ ਤੁਸੀਂ ਵੀ ਇਕੱਠੇ ਹੋਵੋ, ਤੁਸੀਂ ਇਕੱਤਰ ਹੋਵੋ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਏ। ਅੱਜ ਕੱਲ੍ਹ ਇੱਕ ਸਵਾਲ ਇਹ ਵੀ ਹੈ ਵੀ ਪੰਥ 'ਚ ਇਕੱਤਰਤਾ ਹੀ ਨਹੀਂ ਹੋ ਰਹੀ। ਸਾਡੀਆਂ ਧਾਰਮਿਕ ਜਥੇਬੰਦੀਆਂ, ਰਾਜਨੀਤਿਕ ਜਥੇਬੰਦੀਆਂ, ਸਾਡੀਆਂ ਸਮਾਜਿਕ ਸੁਸਾਇਟੀਆਂ ਆਪੋ ਧਾਪ ਪਾਟੀਆਂ ਹੋਈਆਂ ਨੇ, ਇੱਕ ਦੂਜੀ ਦੇ ਆਪਾਂ ਵਿਰੋਧੀ ਬਣੇ ਹੋਏ ਹਾਂ। ਅਤੇ ਸੱਜਣ ਪਿਆਰੇ ਮਿੱਤਰ ਗੁਰਸਿੱਖ ਪੰਥ ਦਰਦੀ ਜਿਹੜੇ ਨੇ ਉਹ ਚਿੰਤਾ ਤੁਰ ਵੀ ਨੇ ਵੀ ਸਾਡਾ ਪੰਥ ਕਿਉਂ ਇੱਦਾਂ ਖੱਖੜੀ ਤਰ੍ਹਾਂ ਪਾਟਿਆ, ਕਿਉਂ ਹੈ, ਇਕੱਠੇ ਕਿਵੇਂ ਹੋਵਾਂਗੇ। ਸਾਧ ਸੰਗਤ ਜੀ, ਇਕੱਠੇ ਤਾਂ ਹੋਵਾਂਗੇ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਨਾਲ ਜੁੜਾਂਗੇ। ਗੁਰੂ ਕੀ ਬਾਣੀ ਸਾਡੇ ਹਿਰਦੇ 'ਚ ਵਸੇਗੀ, ਈਰਖਾ ਸਾਡੇ ਅੰਦਰੋਂ ਨਿਕਲੇਗੀ। ਸਭ ਤੋਂ ਵੱਡੀ ਸਮੱਸਿਆ ਅੱਜ ਸਾਡੇ ਪੰਥ ਦੀ ਈਰਖਾ ਹੈ। ਇੱਕ ਸਿੰਘ ਦੂਜੇ ਸਿੰਘ ਨਾਲ ਈਰਖਾ ਕਰ ਰਿਹਾ, ਇੱਕ ਜਥਾ ਦੂਜੇ ਜਥੇ ਨਾਲ ਈਰਖਾ ਕਰ ਰਿਹਾ, ਇੱਕ ਸੁਸਾਇਟੀ ਦੂਜੀ ਸੁਸਾਇਟੀ ਨਾਲ ਈਰਖਾ ਕਰ ਰਹੀ ਹੈ। ਆਪਾਂ ਆਪਸ ਵਿੱਚ ਇੱਕ ਦੂਜੇ ਦੀਆਂ ਜੜ੍ਹਾਂ ਵੱਢੀ ਜਾ ਰਹੇ ਹਾਂ। ਆਪਾਂ ਆਪ ਆਪਣੀ ਤਾਕਤ ਆਪ ਘਟਾ ਰਹੇ ਹਾਂ। ਮਹਾਰਾਜ ਪਾਤਸ਼ਾਹ ਕਹਿੰਦੇ ਮੈਂ ਉਹ ਸਮੇਂ ਦੀ ਉਡੀਕ ਚਾਹ ਜਦੋਂ ਸਾਰੇ ਸਿੱਖ ਇਕੱਠੇ ਹੋ ਜਾਣ, ਆਖੋ ਸਤਨਾਮ
1: ਵਾਹਿਗੁਰੂ,
0: ਹੋਏ ਇਕੱਤਰ ਮਿਲੋ ਸੰਤ ਸਾਜਨ। ਹੇ ਸੰਤ ਸੱਜਣੋ ਇਕੱਠੇ ਹੋਵੋ। ਹਾਂਜੀ,
1: ਗੁਣ ਗੋਬਿੰਦ ਨਿਤ ਗਾਹੇ।
0: ਤੇ ਇਕੱਠੇ ਹੋ ਕੇ ਕਰਨਾ ਕੀ ਹੈ? ਇਕੱਠੇ ਹੋ ਕੇ ਕਿਸੇ ਦੀ ਨਿੰਦਾ ਕਰਨੀ ਹੈ, ਚੁਗਲੀ ਕਰਨੀ ਹੈ, ਕਿਸੇ ਦੀ ਆਲੋਚਨਾ ਕਰਨੀ ਹੈ, ਕਿਸੇ ਦੀ ਭੰਡੀ ਕਰਨੀ ਹੈ। ਅੱਜ ਆਹ ਕੰਮ ਆਪਾਂ ਇਕੱਠੇ ਹੋ ਕੇ ਕਰਦੇ ਹਾਂ। ਜਿੱਥੇ ਦੋ ਚਾਰ ਬਹਿ ਜਾਂਦੇ ਆ, ਉਹ ਫਲਾਣੇ ਦਾ ਕੀ ਹਾਲ ਹੈ ਜੀ, ਉਹਦਾ ਜੀ ਬਹੁਤ ਮਾੜਾ ਜੀ, ਛੱਡੋ ਪਰਾਂ, ਉਹਦਾ ਤਾਂ ਨਾਂ ਹੀ ਨਾ ਲਓ ਜੀ, ਬਸ ਚੱਲ ਪਈ ਨਿੰਦਾ। ਅਸੀਂ ਨਿੰਦਾ ਕਰਦੇ ਹਾਂ। ਸਿੱਖ ਇਕੱਠੇ ਹੋ ਕੇ ਕਦੀ ਕਹਿੰਦਾ ਇੱਕ ਸਿੱਖ ਦੂਜੇ ਨੂੰ ਕਿ ਮੈਨੂੰ ਬਾਬਾ ਬੁੱਢਾ ਜੀ ਦਾ ਇਤਿਹਾਸ ਸੁਣਾ ਦੇ? ਕੋਈ ਸਿੱਖ ਕਹਿੰਦਾ ਕਿ ਸਿੰਘਾ ਕੋਈ ਕਲਗੀਧਰ ਦੀ ਸਾਖੀ ਸੁਣਾ ਦੇ? ਕੋਈ ਸਿੰਘ ਦੂਜੇ ਸਿੰਘ ਕੋਲ ਬਹਿ ਕੇ ਕਹਿੰਦਾ ਮੈਨੂੰ ਅਕਾਲੀ ਫੂਲਾ ਸਿੰਘ ਦਾ ਇਤਿਹਾਸ ਸੁਣਾ ਦੇ, ਬਾਬਾ ਦੀਪ ਸਿੰਘ ਦੀ ਸਾਖੀ ਸੁਣਾ ਦੇ? ਆਪਾਂ ਸਾਰੇ ਆਪਣੇ ਅੰਦਰ ਝਾਤੀ ਮਾਰ ਲਈਏ, ਆਪਾਂ ਸਾਰੇ ਇਸੇ ਬਿਮਾਰੀ ਦੇ ਮਰੀਜ਼ ਹਾਂ। ਟੈਲੀਫੋਨ 'ਤੇ, ਵਟਸਐਪ 'ਤੇ, ਫੇਸਬੁੱਕ 'ਤੇ ਕੀ ਚੱਲ ਰਿਹਾ? ਕੋਈ ਧਾਰਮਿਕ ਗੱਲ, ਗੁਰੂ ਦੀ ਬਾਣੀ ਦੀ ਗੱਲ, ਕੋਈ ਕਥਾ, ਕੋਈ ਕੀਰਤਨ ਸ਼ੇਅਰ ਨਹੀਂ ਕਰਦੇ? ਕੋਈ ਪੰਥ ਵਿੱਚ ਕਿਸੇ ਬੰਦੇ ਦੀ ਪੱਗ ਲਹਿ ਗਈ ਹੋਵੇ, ਉਹ ਅਸੀਂ ਚੱਕ ਕੇ ਫਟਾਫਟ ਹੋਰ ਲਾ ਦਿੰਦੇ ਹਾਂ, ਹੋਰ ਭੰਡੀ ਕਰ ਦਿੰਦੇ, ਆਹ ਵੇਖੋ ਫਲਾਣੇ ਨੇ ਆਹ ਕੀ ਕਰਤਾ, ਆਹ ਕੀ ਕਰਤਾ। ਅਜੇ ਦੂਜਿਆਂ ਨੂੰ ਪਤਾ ਨਹੀਂ ਹੁੰਦਾ, ਸਿੱਖ ਪਹਿਲਾਂ ਹੀ ਸਿੱਖਾਂ ਦੀ ਭੰਡੀ ਕਰਨ ਲੱਗ ਜਾਂਦੇ ਆ। ਖਾਲਸਾ ਜੀ, ਜਿੱਥੇ ਆਪਾਂ ਇਕੱਠੇ ਹੋਣਾ ਨਾ, ਆਪਾਂ ਕਰਨਾ ਕੀ ਹੈ? ਇੱਕ ਸਿੱਖ ਦੂਜੇ ਸਿੱਖ ਨੂੰ ਮਿਲਿਆ, ਉਹਨੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਵਾਰੀ ਵਾਹਿਗੁਰੂ ਆਪ ਬੋਲਿਆ, ਦੋ ਵਾਰੀ ਦੂਜੇ ਨੇ ਬੋਲਿਆ, ਚਾਰ ਵਾਰੀ ਵਾਹਿਗੁਰੂ ਸੁਣਿਆ ਗਿਆ, ਬੋਲਿਆ ਗਿਆ। ਅਤੇ ਫਿਰ ਬਹਿ ਕੇ ਬਚਨ ਕੀ ਕਰਨਾ ਕਿ ਗੁਰਮੁਖੋ ਕੋਈ ਸ਼ਬਦ ਸੁਣਾ ਦਿਓ, ਕੋਈ ਬਾਣੀ ਸੁਣਾ ਦਿਓ, ਸੁਖਮਣੀ ਸਾਹਿਬ ਸੁਣਾ ਦਿਓ, ਆਸਾ ਦੀ ਵਾਰ ਸੁਣਾ ਦਿਓ, ਜਪਜੀ ਸਾਹਿਬ ਵੀ ਸੁਣਾ ਦਿਓ, ਸ਼ਬਦ ਝਾਰੇ ਸੁਣਾ ਦਿਓ, ਕੋਈ ਸਾਖੀ ਸੁਣਾ ਦਿਓ, ਕੋਈ ਹਜ਼ੂਰ ਸਾਹਿਬ ਦੀ ਕਥਾ ਸੁਣਾ ਦਿਓ, ਕੋਈ ਪਟਨਾ ਸਾਹਿਬ ਦਾ ਇਤਿਹਾਸ ਸੁਣਾ ਦਿਓ। ਅਤੇ ਫਿਰ ਉਹਦੇ ਨਾਲ ਕੀ ਹੋਏਗਾ? ਸੁਣਾਉਣ ਵਾਲੇ ਦੀ ਰਸਨਾ ਪਵਿੱਤਰ ਹੋਏਗੀ ਅਤੇ ਸੁਣਨ ਵਾਲੇ ਦੇ ਕੰਨ ਪਵਿੱਤਰ ਹੋਣਗੇ। ਆਖੋ ਸ੍ਰੀ ਵਾਹਿਗੁਰੂ। ਸੁਣਾਉਣ ਵਾਲੇ ਦੀ ਰਸਨਾ ਪਵਿੱਤਰ ਹੋਏਗੀ, ਸੁਣਨ ਵਾਲੇ ਦੇ ਕੰਨ ਪਵਿੱਤਰ ਹੋਣਗੇ, ਉਹਨਾਂ ਦਾ ਮਨ ਵੀ ਪਵਿੱਤਰ ਹੋ ਜਾਏਗਾ, ਰੋਮ ਰੋਮ ਪਵਿੱਤਰ ਹੋ ਜਾਏਗਾ। ਅੰਤਰ ਗੁਰ ਅਰਾਧਣਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰੱਤਿਆ, ਦਰਗਹਿ ਪਾਈਏ ਠਾਉ। ਇਹ ਦਾਤ ਸੱਚੇ ਪਾਤਸ਼ਾਹ ਦੇ ਦਿਓ, ਚਿਤਵੋਂ ਵਾ ਅਵਸਰ ਮਨ ਮਾਹੇ। ਮੈਂ ਉਹ ਸਮੇਂ ਦੀ ਉਡੀਕ ਕਰਦਾ, ਉਹ ਸਮੇਂ ਨੂੰ ਚਿਤ ਵਧਾ ਹਾਂ। ਹੋਏ ਇਕੱਤਰ ਮਿਲੇ ਸੰਤ ਸਾਜਨ, ਸਾਰੇ ਸੰਤ ਸੱਜਣ ਇਕੱਠੇ ਹੋਣ, ਗੁਣ ਗੋਬਿੰਦ ਨਿਤ ਗਾਹੇ। ਰੋਜ਼ ਬਹਿ ਕੇ ਇਕੱਠੇ ਹੋ ਕੇ ਪਰਮਾਤਮਾ ਦੇ ਗੁਣ ਗਾਣ, ਵਾਹਿਗੁਰੂ ਨੂੰ ਕਹਿਣ ਹੇ ਅਚੁੱਤ ਹੇ ਪਾਰਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੇ ਸਰਬਮੈ ਦੁੱਖ ਭੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ। ਇਹ ਤਾਂ ਉਹਨੂੰ ਵੱਡੇ ਨੂੰ ਵੱਡਾ ਕਹਿ ਕਹਿ ਕੇ ਉਹਦੀ ਸਿਫਤ ਕਰਨ, ਇਹ ਗੁਰੂ ਕੇ ਖਾਲਸੇ ਦਾ ਧਰਮ ਹੈ, ਵਾਹਿਗੁਰੂ ਦੇ ਗੁਣ ਗਾਣੇ ਕੀਰਤਨ ਕਰਨਾ। ਹਾਂਜੀ,
1: ਰਹਾਉ
0: ਬਿਸਰਾਮ ਦੇ ਕੇ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ,
1: ਬਿਨ ਹਰ ਭਜਨ ਜੇ ਤੇ ਕਾਮ ਕਰਿਆ ਹੈ।
0: ਮਹਾਰਾਜ ਕਹਿੰਦੇ ਬਿਨਾਂ ਨਾਮ ਜਪਣ ਤੋਂ, ਬਿਨਾਂ ਭਜਨ ਤੋਂ ਹੋਰ ਜਿੰਨੇ ਵੀ ਆਪਾਂ ਕੰਮ ਕਰਦੇ ਹਾਂ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਬਾਕੀ ਜਿੰਨੇ ਵੀ ਕੰਮ ਨੇ ਨਾ, ਅਖੀਰਲ ਵੇਲੇ ਕੰਮ ਨਹੀਂ ਆਉਣੇ। ਜਦੋਂ ਜਮਦੂਤਾਂ ਦਾ ਦਰਸ਼ਨ ਹੋਣਾ ਨਾ, ਉਸ ਵੇਲੇ ਨਾ ਫੈਕਟਰੀਆਂ ਕੰਮ ਆਉਣੀਆਂ, ਨਾ ਕੰਪਨੀਆਂ ਕੰਮ ਆਉਣੀਆਂ, ਨਾ ਅਰਬਾਂ ਖਰਬਾਂ ਰੁਪਈਆ ਕੰਮ ਆਉਣਾ, ਨਾ ਘਰ ਦੇ ਜੀ ਪਤਨੀ ਭੈਣ ਭਰਾ ਬੱਚੇ ਮਾਂ ਪਿਓ ਕੋਈ ਨਹੀਂ ਉੱਥੇ ਖੜੇਗਾ। ਉਸ ਵੇਲੇ ਤਾਂ ਸਤਨਾਮ ਸ੍ਰੀ ਵਾਹਿਗੁਰੂ ਕੰਮ ਆਵੇਗਾ। ਮਹਾਰਾਜ ਕਹਿੰਦੇ ਬਿਨ ਹਰ ਭਜਨ ਜੇਤੇ ਕਾਮ ਕਰੀਏ, ਬਿਨਾਂ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜਿੰਨੇ ਵੀ ਕੰਮ ਕਰੀਦੇ ਹਨ, ਉਹ ਸਾਰੇ ਬਿਰਥੇ ਚਲੇ ਜਾਣਗੇ, ਬੇਅਰਥ, ਲੋੜ ਹੀ ਨਹੀਂ ਸੀ। ਅਖੀਰਲੇ ਸਮੇਂ ਬੰਦਾ ਕਹੇਗਾ, ਅਜੇ ਨਹੀਂ ਕਹਿੰਦਾ, ਅਜੇ ਤਾਂ ਕਹਿੰਦਾ ਵੀ ਮੈਂ ਕਰੋੜਪਤੀ ਬਣਿਆ, ਮੇਰਾ ਗੁਆਂਢੀ ਅਰਬਪਤੀ ਹੈ, ਮੈਂ ਹੁਣ ਥੋੜ੍ਹੀ ਤਰੱਕੀ ਕਰਾਂਗਾ, ਅਰਬਪਤੀ ਬਣ ਜਾਵਾਂਗਾ, ਫਿਰ ਮੈਂ ਸੁੱਖ ਦੀ ਨੀਂਦ ਸੌਵਾਂਗਾ। ਜਦੋਂ ਅਰਬਪਤੀ ਬਣ ਜਾਂਦਾ, ਕਹਿੰਦਾ ਮੇਰਾ ਗੁਆਂਢੀ ਖਰਬਪਤੀ ਹੈ, ਮੈਂ ਵੀ ਖਰਬਪਤੀ ਬਣਾਂਗਾ ਅਤੇ ਫਿਰ ਸੁੱਖ ਦੀ ਨੀਂਦ ਸੌਵਾਂਗਾ। ਇੰਨੇ ਨੂੰ ਮੌਤ ਆ ਜਾਂਦੀ ਹੈ। ਜਦੋਂ ਮੌਤ ਆਉਂਦੀ, ਫਿਰ ਹੱਥ ਮਲਦਾ, ਕਹਿੰਦਾ ਓਹੋ, ਮੈਂ ਸਾਰੀ ਉਮਰ ਕੌਡੀਆਂ ਹੀ ਇਕੱਠੀਆਂ ਕਰਦਾ ਰਿਹਾ, ਨਾਲ ਤਾਂ ਕੁਛ ਚੱਲਿਆ ਨਹੀਂ। ਸੱਚੇ ਪਾਤਸ਼ਾਹ ਕਹਿੰਦੇ ਅਖੀਰਲੇ ਸਮੇਂ ਪਰਮੇਸ਼ਰ ਦਾ ਨਾਮ ਚੇਤੇ ਆਉਂਦਾ ਹੈ, ਬਾਕੀ ਸਾਰੇ ਕੰਮ ਬਿਰਥੇ ਹੋ ਜਾਂਦੇ ਹਨ।
1: ਪੂਰਨ ਪਰਮਾਨੰਦ ਮਨ ਮੀਠੋ।
0: ਮਹਾਰਾਜ ਕਹਿੰਦੇ ਜਿਹੜਾ ਪਰਮਾਤਮਾ ਪੂਰਨ ਹੈ, ਪਰਿਪੂਰਨ ਹੈ, ਘੱਟ ਘੱਟ ਮੈਂ ਹਰ ਜੂ ਬਸੈ, ਜਲ ਥਲ ਮਈਲ ਪੂਰਿਆ, ਪਾਣੀ ਵਿੱਚ ਵੀ ਪੂਰਾ ਹੈ, ਧਰਤੀ 'ਤੇ ਵੀ ਪੂਰਾ, ਆਕਾਸ਼ ਵਿੱਚ ਵੀ ਪੂਰਾ, ਹਰ ਥਾਂ 'ਤੇ ਪੂਰਾ ਹੀ ਪੂਰਾ ਹੈ। ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਉਹ ਪੂਰਨ ਪਰਮਾਨੰਦ ਇੱਕ ਆਨੰਦ ਹੁੰਦਾ ਸਾਧ ਸੰਗਤ 'ਚ, ਜਿਹੜਾ ਵਿਸ਼ਿਆਂ 'ਚੋਂ ਆਉਂਦਾ ਹੈ। ਸ਼ਰਾਬ ਦਾ ਘੁੱਟ ਪੀ ਲਈਏ ਅਤੇ ਉਹਦੇ ਨਾਲ ਵੀ ਥੋੜ੍ਹਾ ਜਿਹਾ ਸਮਾਂ ਆਨੰਦ ਆ ਜਾਂਦਾ। ਜੇ ਆਪਾਂ ਚਾਰ ਪੈਸੇ ਜੇਬ 'ਚ ਆ ਜਾਣ ਤਾਂ ਉਹਦਾ ਵੀ ਬੜਾ ਆਨੰਦ ਹੁੰਦਾ, ਵੀ ਆਪਣੇ ਕੋਲ ਚਾਰ ਛਿੱਲੜ ਹੈਗੇ ਨੇ। ਜ਼ਮੀਨ ਹੋਵੇ, ਜਾਇਦਾਦ ਹੋਵੇ, ਉਹਦਾ ਵੀ ਆਨੰਦ ਹੁੰਦਾ, ਬੰਦੇ ਨੂੰ ਨਸ਼ਾ ਹੁੰਦਾ ਪ੍ਰੋਪਰਟੀ ਦਾ। ਪਰ ਸਾਰੇ ਆਨੰਦ ਥੋੜ੍ਹਾ ਸਮਾਂ ਰਹਿੰਦੇ ਹਨ। ਨਸ਼ਾ ਕਰ ਲਓ, ਉਹਦਾ ਚਾਰ ਪੰਜ ਘੰਟੇ ਦਸ ਘੰਟੇ ਆਨੰਦ ਰਹੇਗਾ, ਫਿਰ ਖਤਮ ਹੋ ਜਾਏਗਾ। ਮਾਇਆ ਤਾਂ ਜਦੋਂ ਆਏਗੀ ਉਦੋਂ ਆਨੰਦ ਦੇਵੇਗੀ, ਜਦੋਂ ਜਾਏਗੀ ਜਾਨ ਕੱਢ ਕੇ ਲੈ ਜਾਏਗੀ, ਹਾਏ ਘਾਟਾ ਪੈ ਗਿਆ, ਮਰ ਗਏ, ਲੱਖਾਂ ਰੁਪਇਆ ਚਲਾ ਗਿਆ। ਮਹਾਰਾਜ ਕਹਿੰਦੇ ਇਹ ਆਨੰਦ ਨਹੀਂ, ਪਰਮਾਨੰਦ ਪਰਮਾਤਮਾ ਹੈ, ਵਾਹਿਗੁਰੂ ਹੈ, ਪੂਰਨ ਪਰਮਾਨੰਦ ਮਨ ਮਿੱਠੋ। ਇਸ ਮਨ ਨੂੰ ਮਿੱਠਾ ਲੱਗਦਾ ਹੈ, ਮਨ ਦੇ ਵਿੱਚ ਜਿੰਨੇ ਪਦਾਰਥ ਨੇ ਨਾ, ਇਹ ਜੀਭ ਤੱਕ ਮਿੱਠੇ ਨੇ, ਅੰਦਰ ਜਾ ਕੇ ਖੱਟੇ ਹੋ ਜਾਂਦੇ ਆ, ਪਰ ਨਾਮ ਜਪ ਕੇ ਵੇਖੋ ਅੰਦਰ ਤੱਕ ਮਿੱਠਾ ਕਰ ਦਿੰਦਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮਨ ਨੂੰ ਮਿੱਠਾ, ਮਨ ਦਾ ਸਵਾਦ, ਜੀਵ ਦਾ ਸਵਾਦ ਤਾਂ ਸਾਰੇ ਚੇਂਜ ਕਰ ਲੈਂਦੇ ਹੈ, ਮਨ ਦਾ ਸਵਾਦ ਉਦੋਂ ਹੀ ਮਿੱਠਾ ਹੋਣਾ ਜਦੋਂ ਮਿੱਠਾ ਨਾਮ ਹਿਰਦੇ 'ਚ ਵੱਸ ਜਾਵੇਗਾ।
1: ਇਸ ਬਿਨ ਦੂਸਰ ਨਾਹੀ,
0: ਉਸ ਵਾਹਿਗੁਰੂ ਤੋਂ ਬਿਨਾਂ ਦੂਸਰਾ ਕੁਛ ਵੀ ਨਹੀਂ ਹੈ, ਹੋਰ ਕੋਈ ਰਸ ਹੈ ਹੀ ਨਹੀਂ। ਸਾਰੇ ਰਸ ਚੱਕ ਕੇ ਵੇਖੇ ਨੇ ਮਹਾਰਾਜ, ਕਹਿੰਦੇ ਅਵਰ ਸਾਧ ਚੱਖ ਸਗਲੇ ਡੀਠੇ, ਮਨ ਹਰ ਰਸ ਸਭ ਤੇ ਮੀਠਾ ਜੀਓ। ਸਾਰੇ ਸਵਾਦ ਚੱਕ ਕੇ ਵੇਖੇ ਨੇ, ਨਾਮ ਦਾ ਰਸ ਸਾਰਿਆਂ ਤੋਂ ਮਿੱਠਾ, ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਸ਼ੱਕਰ ਖੰਡ ਨਿਵਾਤ ਮਿਸ਼ਰੀ ਨੂੰ ਕਹਿੰਦੇ ਆ, ਮਿਸ਼ਰੀ ਗੁੜ ਅਤੇ ਮੱਝ ਦਾ ਦੁੱਧ ਮਾਖਿਓ ਸ਼ਹਿਦ, ਸਾਰੀਆਂ ਕੁਦਰਤੀ ਨੇਚਰਲੀ ਮਿੱਠੀਆਂ ਚੀਜ਼ਾਂ ਨੇ। ਪਰ ਰੱਬ ਦੇ ਨਾਮ ਜਿੰਨੀਆਂ ਨਹੀਂ, ਜਿੰਨਾ ਵਾਹਿਗੁਰੂ ਮਿੱਠਾ ਓਨੀ ਕੋਈ ਚੀਜ਼ ਮਿੱਠੀ ਨਹੀਂ ਹੈ।
1: ਜਪ ਤਪ ਸੰਜਮ ਕਰਮ ਸੁਖ ਸਾਧਨ,
0: ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਜਪ ਤਪ ਸੰਜਮ ਕਰਮ ਕਾਂਡ ਸਾਧਨ ਜਿੰਨੇ ਵੀ ਹਨ ਯੋਗ, ਜਿਵੇਂ ਕੱਲ੍ਹ ਵੀ ਮਹਾਰਾਜ ਸੁਖਮਣੀ ਸਾਹਿਬ ਚੋਂ ਇਹ ਪਤਾ ਆਪਾਂ ਵਿਚਾਰਿਆ ਸੀ ਵੀ ਜਾਪ ਤਾਪ ਗਿਆਨ ਸਭ ਧਿਆਨ, ਖੱਟ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਧੇ ਫਿਰਿਆ। ਕਈ ਤਰ੍ਹਾਂ ਦੇ ਜਪ ਤਪ ਜੰਗਲਾਂ ਪਹਾੜਾਂ 'ਚ ਜਾ ਕੇ ਕਰ ਲਏ, ਪਰ ਮਹਾਰਾਜ ਸਾਹਿਬ ਜੀ ਫੁਰਮਾਨ ਕਰਦੇ ਹਨ
1: ਤੁਲ ਨਾ ਕਛੂਆ ਲਾਹੇ,
0: ਨਾਮ ਦੇ ਤੁਲ ਨਹੀਂ ਹੁੰਦਾ, ਤੁਲ ਨਾ ਕਛੂਆ ਲਾਹੇ, ਨਾਮ ਦੇ ਤੁਲ ਕੋਈ ਨਹੀਂ, ਨਾ ਜਪ ਨਾ ਤਪ ਨਾ ਸੰਜਮ ਨਾ ਵਰਤ ਨਾ ਪੂਜਾ ਨਾ ਪਾਠ ਨਾ ਤੀਰਥ ਯਾਤਰਾ ਨਾ ਸਾਧ ਸੰਗਤ ਜੀ ਪੁੱਠੇ ਲਟਕ ਕੇ ਕੀਤਾ ਹੋਇਆ ਤਪ ਨਾ ਯੋਗ ਸਾਧਨਾ। ਜਿੱਥੇ ਨਾਮ ਨਾਲ ਗੱਲ ਬਣਦੀ ਹੈ, ਜਿੰਨਾ ਛੇਤੀ ਨਾਮ ਨਾਲ ਮੁਕਤ ਦੁਆਰਾ ਖੁੱਲਦਾ ਹੈ, ਜਿੰਨੀ ਛੇਤੀ ਨਾਮ ਨਾਲ ਪਰਮਾਤਮਾ ਦੇ ਸਰੂਪ ਦੇ ਸਾਕਸ਼ਾਤ ਦਰਸ਼ਨ ਹੁੰਦੇ ਹਨ, ਹੋਰ ਕਿਸੇ ਸਾਧਨ ਨਾਲ ਉਹ ਨਹੀਂ ਹੋ ਸਕਦੇ, ਨਹੀਂ ਹੋ ਸਕਦੇ, ਨਹੀਂ ਹੋ ਸਕਦੇ। ਹਾਂਜੀ,
1: ਚਰਨ ਕਮਲ ਨਾਨਕ ਮਨ ਵਿਧਿਓ,
0: ਪੰਚਮ ਪਾਤਸ਼ਾਹ ਪੰਜਵੇਂ ਨਾਨਕ ਜੀ ਬਚਨ ਕਰਦੇ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿ ਸਾਡਾ ਮਨ ਵਾਹਿਗੁਰੂ ਦੇ ਚਰਨਾਂ ਕਮਲਾਂ 'ਚ ਵਿਧਿਓ ਵਿੰਨਿਆ ਗਿਆ ਹੈ। ਜਿਵੇਂ ਸਾਧ ਸੰਗਤ ਜੀ ਹੀਰੇ ਨੂੰ ਪਰੋਣ ਵਾਸਤੇ ਹੀਰੇ ਦੀ ਮਾਲਾ ਬਣਾਉਣ ਲਈ ਹੀਰੇ ਨੂੰ ਵਿੰਨਣਾ ਪੈਂਦਾ ਹੈ, ਅਤੇ ਹੀਰਾ ਹੁੰਦਾ ਸਖਤ, ਹੀਰੇ ਦੇ ਵਿੱਚੋਂ ਮੋਰੀ ਕਰਨ ਵਾਸਤੇ ਜਿਹੜਾ ਔਜ਼ਾਰ ਹੈ, ਜਿਹੜੀ ਛੈਣੀ ਹੈ, ਜਿਹੜਾ ਵਰਮਾ ਹੈ ਹੀਰੇ ਵਿੱਚੋਂ ਮੋਰੀ ਕਰਨ ਲਈ, ਉਹ ਵੀ ਹੀਰੇ ਦਾ ਹੀ ਬਣਾਉਣਾ ਪੈਂਦਾ, ਕਿਉਂਕਿ ਹੀਰਾ ਜਿੰਨਾ ਸਖਤ ਹੈ ਓਨੀ ਹੋਰ ਕੋਈ ਚੀਜ਼ ਸਖਤ ਹੁੰਦੀ ਨਹੀਂ। ਜਿਹੜੀ ਛੈਣੀ ਲਾਓਗੇ ਟੁੱਟ ਜਾਏਗੀ, ਫਿਰ ਉਹਦੇ 'ਤੇ ਛੈਣੀ ਜਾਂ ਹਥੌੜੀ ਜਾਂ ਹੀਰੇ ਨੂੰ ਵੇਧਣ ਵਾਸਤੇ ਵਰਮਾ ਜਿਹੜਾ ਹੈ, ਛੇਕ ਕਰਨ ਵਾਲੀ ਜਿਹੜੀ ਸੂਈ ਹੈ, ਜਿਹੜੀ ਉਹਦੇ ਵਿੱਚ ਡਰਿੱਲ ਹੈ, ਉਹ ਬਣਾਉਣੀ ਪੈਂਦੀ ਹੈ ਹੀਰੇ ਦੀ। ਸਾਡਾ ਮਨ ਵੀ ਹੀਰਾ ਹੈ, ਅਤੇ ਮਨ ਰੂਪੀ ਹੀਰੇ ਨੂੰ ਵਿੰਨਣ ਵਾਸਤੇ ਕਿਸੇ ਹੀਰੇ ਦਾ ਹੀ ਵਰਮਾ ਚਾਹੀਦਾ, ਅਤੇ ਉਹ ਹੀਰਾ ਵਾਹਿਗੁਰੂ ਦਾ ਨਾਮ ਹੈ। ਨਾਮ ਮਨ ਨੂੰ ਵਿੰਨ ਸਕਦਾ, ਹੋਰ ਕੋਈ ਚੀਜ਼ ਮਨ ਨੂੰ ਵਿੰਨ ਨਹੀਂ ਸਕਦੀ।
1: ਚਰਨ ਹੈ ਸੰਗ ਸਮਾਹੇ,
0: ਮਹਾਰਾਜ ਕਹਿੰਦੇ ਜਦੋਂ ਵਾਹਿਗੁਰੂ ਦੇ ਨਾਮ ਨਾਲ ਮਨ ਵਿੰਨਿਆ ਗਿਆ, ਵਾਹਿਗੁਰੂ ਦੇ ਚਰਨਾਂ ਦੇ ਨਾਲ ਹੀ ਜੁੜ ਗਿਆ, ਚਰਨਾਂ ਵਿੱਚ ਹੀ ਸਮਾ ਗਿਆ।
1: ਸਾਰਗ ਮਹੱਲਾ ਪੰਜਵਾ,
0: ਸਾਰਗ ਰਾਗ ਵਿੱਚ ਪੰਚਮ ਪਾਤਸ਼ਾਹ ਹਜ਼ੂਰ ਸ੍ਰੀ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ,
1: ਮੇਰਾ ਪ੍ਰਭ ਸੰਗੇ ਅੰਤਰ ਜਾਮੀ,
0: ਮੇਰਾ ਪ੍ਰਭੂ ਅੰਤਰ ਜਾਮੀ ਹੈ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਔਰ ਉਹ ਅੰਦਰ ਸੰਗੇ ਨਾਲ ਮੇਰੇ ਦਿਲ ਵਿੱਚ ਬੈਠਾ ਹੋਇਆ ਹੈ, ਹੋਰ ਸਭ ਬਾਹਰ ਹਨ, ਉਹ ਅੰਦਰ ਹੈ। ਹੁਣ ਜਿਹੜਾ ਜਿੰਨਾ ਅੰਦਰ ਹੋਵੇਗਾ ਓਨਾ ਜਾਣਕਾਰ ਹੋਵੇਗਾ। ਜਿਵੇਂ ਸਾਧ ਸੰਗਤ ਜੀ ਦੁਨਿਆਵੀ ਤੌਰ 'ਤੇ ਵੀ ਜਿਹੜਾ ਬੰਦਾ ਸਾਡੇ ਜ਼ਿਆਦਾ ਨੇੜੇ ਹੁੰਦਾ ਨਾ, ਉਹ ਸਾਡਾ ਜ਼ਿਆਦਾ ਭੇਤੀ ਹੁੰਦਾ, ਜਿੰਨਾ ਦੂਰ ਹੁੰਦਾ ਉਹ ਘੱਟ ਭੇਤੀ ਹੁੰਦਾ, ਜਿੰਨਾ ਨੇੜੇ ਆਏਗਾ ਉਹ ਸਾਡਾ ਭੇਤ ਜ਼ਿਆਦਾ ਪਾਏਗਾ। ਹੁਣ ਸਾਡੇ ਸਾਰਿਆਂ ਤੋਂ ਨੇੜੇ ਕੌਣ ਹੈ? ਕਹੋ ਰਵਿਦਾਸ ਹੱਥ ਪੈ ਨੇੜੇ, ਕਹਿੰਦੇ ਬੰਦੇ ਨੂੰ ਆਪਣੇ ਹੱਥ ਸਾਰਿਆਂ ਤੋਂ ਨੇੜੇ ਨਜ਼ਰ ਆਉਂਦੇ ਆ, ਵੀ ਮੇਰੇ ਹੱਥ ਮੇਰੇ ਨੇੜੇ ਹਨ, ਮੈਂ ਸਿਰ 'ਤੇ ਲਾ ਲਵਾਂ, ਮੂੰਹ 'ਤੇ ਲਾ ਲਵਾਂ, ਡੋਲਿਆਂ 'ਤੇ ਪੈਰਾਂ 'ਤੇ, ਮੈਂ ਹੱਥ ਜਿੱਥੇ ਮਰਜ਼ੀ ਆਪਣੇ ਸਰੀਰ 'ਤੇ ਨਹਾਉਣ ਵੇਲੇ ਬਲਦਾ ਹਾਂ, ਮੇਰੇ ਹੱਥ ਮੇਰੇ ਨੇੜੇ ਹਨ। ਪਰ ਭਗਤ ਜੀ ਕਹਿੰਦੇ ਹੱਥ ਤੇਰੇ ਦੂਰ ਹਨ, ਰੱਬ ਉਸ ਤੋਂ ਵੀ ਨੇੜੇ ਹੈ, ਅੰਦਰ ਬੈਠਾ ਹੋਇਆ ਹੈ। ਨੇੜੇ ਹੂੰ ਤੇ ਨੇੜੇ, ਨੇੜੇ ਤੋਂ ਵੀ ਨੇੜੇ, ਨੇੜੇ ਤੋਂ ਵੀ ਨੇੜੇ, ਉਹ ਅੰਤਰਜਾਮੀ ਪ੍ਰਭ ਮੇਰਾ ਸੰਗੇ ਅੰਤਰਜਾਮੀ, ਉਹ ਨਾਲ ਹੈ ਸਦਾ ਅੰਗ ਸੰਗੇ ਅਭੰਗੰਗ ਬਿਭੂਤੇ।
1: ਆਗਾ ਕੁਸਲ ਪਾਸ਼ਾ ਖੇਮ ਸੁਖਾ,
0: ਉਹਦੀ ਕਿਰਪਾ ਨਾਲ ਆਗੇ ਕੁਸਲ ਦਰਗਾਹ ਵਿੱਚ ਵੀ ਰਸਤੇ ਸਾਫ਼ ਹੋ ਜਾਂਦੇ ਆ, ਪਾਸ਼ਾ ਖੇਮ ਸੁਖਾ ਪਿੱਛੇ ਸੰਸਾਰ ਵਿੱਚ ਵੀ ਸੁੱਖ ਅਤੇ ਆਨੰਦ ਹੁੰਦਾ ਹੈ। ਆਗੈ ਸੁਖ ਬੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਹਲਤ ਸੁਖ ਪਲਤ ਸੁਖ ਦਿੱਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਅਲਤ ਵਿੱਚ ਵੀ ਤੇ ਪਲਤ ਵਿੱਚ ਵੀ ਮਹਾਰਾਜ ਸੁਖ ਆਨੰਦ ਕਰਦੇ ਹਨ।
1: ਸਿਮਰਤ ਨਾਮ ਸੁਆਮੀ,
0: ਮਹਾਰਾਜ ਦਾ ਨਾਮ ਜਪਣ ਨਾਲ, ਸੁਆਮੀ ਜੀ ਦਾ ਭਜਨ ਕਰਨ ਨਾਲ ਦੋਵਾਂ ਜਹਾਨਾਂ ਵਿੱਚ ਸੁਖ ਦੀ ਪ੍ਰਾਪਤੀ ਹੁੰਦੀ ਹੈ। ਵਿਸਰਾਮ ਦੇ ਕੇ ਪੰਚਮ ਪਾਤਸ਼ਾਹ ਜੀ ਮਹਾਰਾਜ ਕਥਨ ਕਰਦੇ ਹਨ।
1: ਸਾਜਨ ਮੀਤ ਸਖਾ ਹਰ ਮੇਰਾ,
0: ਮੇਰਾ ਵਾਹਿਗੁਰੂ ਮੇਰਾ ਸੱਜਣ ਹੈ, ਮੇਰਾ ਵਾਹਿਗੁਰੂ ਮੇਰਾ ਮਿੱਤਰ ਹੈ, ਵਾਹਿਗੁਰੂ ਮੇਰਾ ਰਿਸ਼ਤੇਦਾਰ ਹੈ, ਵਾਹਿਗੁਰੂ ਮੇਰੀ ਮਾਂ ਹੈ, ਵਾਹਿਗੁਰੂ ਮੇਰਾ ਪਿਓ ਹੈ, ਵਾਹਿਗੁਰੂ ਮੇਰੀ ਭੈਣ ਹੈ, ਵਾਹਿਗੁਰੂ ਮੇਰਾ ਭਰਾ ਹੈ। ਅਤੇ ਐਸੇ ਭਗਤ ਵੀ ਹੋਏ ਨੇ ਜਿਹੜੇ ਕਹਿੰਦੇ ਵਾਹਿਗੁਰੂ ਮੇਰਾ ਪੁੱਤਰ ਹੈ। ਆਖੋ ਸਤਨਾਮ, ਉਹ ਭਗਤ ਵੀ ਹੋਏ ਨੇ, ਉਹ ਬਾਬਾ ਕਾਲੂ ਜੀ ਹੋਏ ਨੇ, ਬਾਬਾ ਕਰਿਆਣਦਾਸ, ਬਾਬਾ ਕਾਲੂ ਜੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ। 100 ਜਨਮ ਭਗਤੀ ਕਰਦੇ ਰਹੇ, 100 ਜਨਮ ਨਾਮ ਜਪਦੇ, ਕੋਈ ਮੰਗ ਕੀਤੀ ਕਿ ਹੇ ਪ੍ਰਭੂ ਮੇਰੇ ਘਰ ਪੁੱਤਰ ਬਣ ਕੇ ਆਵੇਂ, ਮੈਂ ਤੈਨੂੰ ਗੋਦੀ ਚੁੱਕਾਂਗਾ, ਮੈਂ ਤੇਰਾ ਮੱਥਾ ਚੁੰਮਾਂਗਾ, ਮੈਂ ਤੈਨੂੰ ਪਿਆਰ ਕਰਾਂਗਾ, ਮੈਂ ਤੈਨੂੰ ਲੋਰੀਆਂ ਦਿਆਂਗਾ। ਭਗਤਾਂ ਦੀਆਂ ਤਰੰਗਾਂ ਵੱਖਰੀਆਂ ਵੱਖਰੀਆਂ ਨੇ, ਕਿਉਂਕਿ ਜਿੰਨਾ ਪਿਆਰ ਪੁੱਤਰ ਨੂੰ ਕੀਤਾ ਜਾ ਸਕਦਾ ਹੈ, ਜਿੰਨਾ ਪਿਆਰ ਪੁੱਤਰ ਨੂੰ ਕੀਤਾ ਜਾ ਸਕਦਾ ਹੈ ਦੁਨੀਆਂ 'ਤੇ, ਉਨਾ ਪਿਆਰ ਹੋਰ ਕਿਸੇ ਨੂੰ ਵੀ ਨਹੀਂ ਕੀਤਾ ਜਾ ਸਕਦਾ। ਜਿੰਨਾ ਬੱਚਾ ਸਾਨੂੰ ਪਿਆਰਾ ਹੁੰਦਾ, ਅਤੇ ਉਹ ਭਗਤ 100 ਜਨਮ ਭਗਤੀ ਕਰਦਾ ਰਿਹਾ ਕਿ ਵਾਹਿਗੁਰੂ ਮੇਰੇ ਘਰ ਪੁੱਤਰ ਬਣ ਕੇ ਆਵੇ ਅਤੇ ਮੈਂ ਤੈਨੂੰ ਗੋਦੀ 'ਚ ਖਿਡਾਵਾਂਗਾ। 100 ਜਨਮ ਦੀ ਭਗਤੀ ਤੋਂ ਬਾਅਦ ਸੁਣੀ ਗਈ ਪੁਕਾਰ, ਬਾਬਾ ਕਾਲੂ ਜੀ ਦੇ ਰੂਪ ਜਦੋਂ ਪ੍ਰਗਟ ਹੋਏ ਬੇਦੀ ਕੁਲ ਵਿੱਚ, ਉਹਨਾਂ ਦੇ ਘਰ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਜੋਤੀ ਸਰੂਪ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਵਤਾਰ ਧਾਰ ਕੇ ਆ ਗਏ। ਉਹ ਵਾਹਿਗੁਰੂ ਦੇ ਪਿਆਰੇ ਤੇ ਸਾਰੇ ਰਿਸ਼ਤੇ ਵਾਹਿਗੁਰੂ ਨਾਲ ਹੀ ਰੱਖਦੇ ਨੇ। ਉਹ ਕਹਿੰਦੇ ਸੱਜਣ ਵੀ ਤੂੰ ਏ, ਮਿੱਤਰ ਵੀ ਤੂੰ ਏ, ਦੋਸਤ ਵੀ ਤੂੰ ਏ, ਮਾਂ ਪਿਓ ਭੈਣ ਭਰਾ ਧੀ ਪੁੱਤਰ ਮੇਰਾ ਤੂੰ ਹੀ ਏ, ਤੇਰੇ ਤੋਂ ਬਿਨਾਂ ਮੇਰਾ ਹੋਰ ਕੋਈ ਨਹੀਂ ਹੈ।
1: ਗੁਣ ਗੋਪਾਲ ਹਰ ਰਾਇਆ,
0: ਜਿਹੜਾ ਵਾਹਿਗੁਰੂ ਰਾਇਆ, ਰਾਜਿਆਂ ਦਾ ਵੀ ਰਾਜਾ ਹੈ, ਅਸੀਂ ਉਸ ਵਾਹਿਗੁਰੂ ਦੇ ਗੁਣ ਗਾਉਂਦੇ ਹਾਂ। ਉਹਦੇ ਗੁਣ ਹੀ ਬੜੇ ਮਹਾਨ ਹਨ। ਉਹ ਦਾਤਾ ਹੈ, ਉਹ ਪ੍ਰਤਪਾਲਕ ਹੈ, ਉਹ ਬਖਸ਼ਿੰਦ ਹੈ, ਉਹ ਦੀਨ ਦਿਆਲ ਹੈ, ਉਹ ਸਦਾ ਕਿਰਪਾਲ ਹੈ। ਨਮਸਤੰਗ ਅਕਾਲੇ, ਨਮਸਤੰਗ ਕਿਰਪਾਲੇ, ਨਮਸਤੰਗ ਅਰੂਪੇ, ਨਮਸਤੰਗ ਅਨੂਪੇ, ਕਿੰਨੀ ਉਹਦੀ ਉਪਮਾ ਕੀਤੀ ਬਾਣੀ ਵਿੱਚ। ਉਸ ਵਾਹਿਗੁਰੂ ਦੇ ਗੁਣ ਅਸੀਂ ਗਾਉਂਦੇ ਹਾਂ।
1: ਬਿਸਰ ਨ ਜਾਈ ਨਿਮਖ ਹਿਰਦੇ ਤੇ,
0: ਉਹ ਸਾਡੇ ਹਿਰਦੇ ਤੋਂ ਇੱਕ ਨਿਮਖ ਮਾਤਰ ਵੀ ਨਾ ਵਿਸਰੇ। ਇੱਕ ਅੱਖ ਦੇ ਝਮਕਣ ਜਿੰਨਾ ਸਮਾਂ ਉਹ ਵਾਹਿਗੁਰੂ ਨਾ ਭੁੱਲੇ, ਇਹੀ ਸਾਡੀ ਅਰਦਾਸ ਹੈ।
1: ਪੂਰਾ ਗੁਰੂ ਮਿਲਾਇਆ,
0: ਇਹ ਪ੍ਰਾਪਤੀ ਪੂਰੇ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਪੂਰਾ ਗੁਰੂ ਮਿਲਾਉਂਦਾ ਹੈ, ਗੁਰ ਪੂਰਾ ਮਿਲਾਵੇ ਮੇਰਾ ਪ੍ਰੀਤਮ ਹੋ ਵਾਰ ਵਾਰ ਆਪਣੇ ਗੁਰੂ ਕੋ ਜਸ। ਧੰਨ ਸ੍ਰੀ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰਦੇ ਨੇ ਤਾਂ ਉਸ ਪਰਮਾਤਮਾ ਨਾਲ ਜੁੜਦੀ ਹੈ, ਉਹਦੇ ਨਾਲ ਸਾਂਝ ਪੈਂਦੀ ਹੈ, ਇਹ ਮਿਲਾਪ ਹੁੰਦਾ ਹੈ।
1: ਕਰ ਕਿਰਪਾ ਰਾਖੇ ਦਾਸ ਆਪਣੇ,
0: ਉਸ ਵਾਹਿਗੁਰੂ ਨੇ ਕਿਰਪਾ ਕਰਕੇ ਆਪਣੇ ਦਾਸ ਜਾਣ ਕੇ ਆਪਣੀ ਸ਼ਰਨ ਵਿੱਚ ਰੱਖਿਆ ਹੈ।
1: ਜੀ ਜੰਤ ਵਸ ਜਾ ਕੇ,
0: ਜਿਹਦੇ ਵਸ ਸਾਰਾ ਕੁਝ ਹੈ, ਜਾ ਕੇ ਵਸ ਖਾਨ ਸੁਲਤਾਨ, ਜਾ ਕੇ ਵਸ ਹੈ ਸਗਲ ਜਹਾਨ, ਜਾ ਕੇ ਕੀ ਆ ਸਭ ਕੁਛ ਹੋਏ, ਜਿਹਦੇ ਕੀੜੀ ਤੋਂ ਲੈ ਕੇ ਹਾਥੀ ਤੱਕ, ਮੱਛਰ ਤੋਂ ਲੈ ਕੇ ਗਰੜ ਤੱਕ, ਧਰਤੀ ਤੋਂ ਲੈ ਕੇ ਆਕਾਸ਼ ਤੱਕ, ਸਾਰਾ ਕੁਝ ਉਹਦੇ ਕੰਟਰੋਲ ਵਿੱਚ ਹੈ। ਉਹ ਵਾਹਿਗੁਰੂ ਸਾਡਾ ਆਪਣਾ ਹੈ, ਅਸੀਂ ਉਹਦੇ ਹਾਂ। ਉਹ ਕਿਰਪਾ ਕਰਕੇ, ਬਖਸ਼ਿਸ਼ ਕਰਕੇ, ਆਪ ਕਰ ਕਿਰਪਾ ਰਾਖੇ ਦਾਸ ਆਪਣੇ, ਆਪਣੇ ਦਾਸਾਂ ਨੂੰ ਆਪਣੀ ਸ਼ਰਨ ਵਿੱਚ ਆਪਣੀ ਗੋਦ ਵਿੱਚ ਰੱਖਦਾ ਹੈ।
1: ਏਕਾ ਲਿਵ ਪੂਰਨ ਪਰਮੇਸ਼ਰ,
0: ਉਸ ਪੂਰਨ ਪਰਮੇਸ਼ਰ ਦੀ ਲਿਵ ਲੱਗ ਗਈ, ਇੱਕ ਧਿਆਨ ਲੱਗ ਗਿਆ, ਹਰ ਵੇਲੇ ਇੱਕੋ ਹੀ ਧਿਆਨ, ਇੱਕੋ ਹੀ ਲਿਵ। ਹੁਣ ਆਪਾਂ ਆਪਣੇ ਅੰਦਰ ਝਾਤੀ ਮਾਰੀਏ, ਸਾਨੂੰ ਤਾਂ ਕਈ ਪਾਸੇ ਦਾ ਖਿਆਲ ਆਉਂਦਾ, ਕਦੀ ਆਪਣੇ ਕਾਰੋਬਾਰ ਦਾ ਖਿਆਲ, ਕਦੀ ਆਪਣੀ ਦੁਕਾਨ ਦਾ, ਕਦੀ ਆਪਣੀ ਖੇਤੀ ਦਾ, ਕਦੀ ਆਪਣੇ ਰਿਸ਼ਤੇਦਾਰਾਂ ਦਾ, ਕਦੀ ਆਪਣੇ ਵਿਕਾਰਾਂ ਦਾ, ਕਦੀ ਆਪਣੀਆਂ ਚੰਗਿਆਈਆਂ ਦਾ ਅਤੇ ਕਦੀ ਆਪਣੀਆਂ ਬੁਰਿਆਈਆਂ ਦਾ ਖਿਆਲ ਮਨ 'ਚ ਚੱਲਦਾ ਹੀ ਰਹਿੰਦਾ ਹੈ। ਇੱਕ ਲਿਵ ਨਹੀਂ ਲੱਗੀ, ਧੰਨ ਗੁਰੂ ਨਾਨਕ ਕਿਰਪਾ ਕਰੇ ਇੱਕ ਲਿਵ ਲੱਗ ਜਾਵੇ। ਲਿਵ ਲੱਗ ਗਈ ਮੋਰੀ ਪਗ ਇਨਸੋਂ, ਇਹਨਾਂ ਚਰਨਾਂ ਨਾਲ ਲਿਵ ਲੱਗ ਜਾਵੇ, ਹੋਰ ਸੰਸਾਰ ਦੀਆਂ ਸਾਰੀਆਂ ਗੱਲਾਂ ਹੀ ਭੁੱਲ ਜਾਣ। ਵਿਸਰਨਾਈ ਦਾ ਤਾਰ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਏ।
1: ਭਾਉ ਨਹੀਂ ਨਾਨਕ ਤਾਕਾ,
0: ਕਹਿੰਦੇ ਜਿਨ੍ਹਾਂ ਦੇ ਮਨ 'ਚ ਏਕਾ ਲਿਵ ਪੂਰਨ ਪਰਮੇਸ਼ਰ, ਇੱਕ ਲਿਵ ਲੱਗ ਗਈ ਹੈ ਨਾ ਜਿਨ੍ਹਾਂ ਨੂੰ, ਭਾਉ ਨਹੀਂ ਨਾਨਕ ਤਾਕਾ, ਉਹਨਾਂ ਨੂੰ ਕਿਸੇ ਦਾ ਡਰ ਨਹੀਂ, ਕੋਈ ਖਤਰਾ ਨਹੀਂ। ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਪਾਈ। ਜਿਸਨੂੰ ਸਾਜਨ ਰਾਖ ਸੀ ਦੁਸ਼ਮਣ ਕਵਣ ਵਿਚਾਰ, ਜਿਹਨੂੰ ਕਲਗੀਆਂ ਵਾਲਾ ਰੱਖ ਲਵੇ ਦੁਸ਼ਮਣ, ਉਹਦਾ ਕੀ ਵਾਲ ਵਿੰਗਾ ਕਰ ਸਕਦੇ ਨੇ। ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਲਗੀਧਰ ਜੀ ਕਿਰਪਾ ਕਰਨ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਇਹ ਬਚਨ ਸਾਡੇ ਹਿਰਦੇ 'ਚ ਵਸਣ, ਤਖਤ ਸਾਹਿਬ ਦੀ ਸਾਡੀ ਯਾਤਰਾ ਸਫਲੀ ਹੋਵੇ, ਇੱਥੋਂ ਨਾਮ ਦੀਆਂ ਦਾਤਾਂ ਮਿਲ ਜਾਣ। ਝੋਲੀ ਅੱਡ ਕੇ ਮੰਗੀਏ ਪਾਤਸ਼ਾਹ ਕਿਰਪਾ ਕਰੋ, ਸਾਡੇ ਜਿੰਨੇ ਸਵਾਸ ਬਾਕੀ ਰਹਿੰਦੇ ਨੇ ਹਰ ਸਵਾਸ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪ ਲਈਏ, ਕਿਉਂਕਿ ਮਹਾਰਾਜ ਚੌਥੇ ਪਾਤਸ਼ਾਹ ਦਾ ਬਚਨ ਹੈ, ਸਾਸ ਸਾਸ ਜਾਏ ਨਾਮੈ ਬਿਨ, ਸੋ ਬਿਰਥਾ ਸਾਸ ਬਿਕਾਰੇ। ਜਿਹੜਾ ਸਾਹ ਨਾਮ ਤੋਂ ਬਿਨਾਂ ਚਲਾ ਜਾਂਦਾ ਉਹ ਬਿਰਥਾ ਚਲਾ ਜਾਂਦਾ। 21,600 ਸਵਾਸ ਰੋਜ਼ ਦੇ ਲੈਂਦਾ ਬੰਦਾ 24 ਘੰਟਿਆਂ 'ਚ, ਅਤੇ ਉਹ ਐਵੇਂ ਜਾ ਰਹੇ ਨੇ। ਮਹਾਰਾਜ ਕਿਰਪਾ ਕਰਨ, ਸਾਡੇ ਸਵਾਸ ਸਫਲੇ ਹੋਣ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਫਿਰ।

ਮਹਾਂਪੁਰਸ਼ਾਂ ਵੱਲੋਂ 125,000 ਪਾਠ ਸ੍ਰੀ ਜਪਜੀ ਸਾਹਿਬ ਜੀ ਦੇ ਚੱਲ ਰਹੇ ਹਨ, ਜਿਨ੍ਹਾਂ ਦੀ ਸਮਾਪਤੀ 1 ਜੁਲਾਈ ਨੂੰ ਹੋਣੀ ਹੈ। ਸੰਗਤਾਂ ਹਾਜ਼ਰੀਆਂ ਭਰ ਕੇ ਸ੍ਰੀ ਜਪਜੀ ਸਾਹਿਬ ਜੀ ਦੇ ਪਾਠਾਂ ਵਿੱਚ ਆਪਣਾ ਜਨਮ ਸਫਲਾ ਕਰਨ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਭਰਿਆ ਕਾਲ ਦੇਖ ਦੇਖ ਫਤਿਹ ਗੁਰੂ ਪੰਜ ਖਾਲਸੇ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।
1: ਮੱਖਿਆ ਮੁੰਡੇ ਖੜੀ ਹਾਦਸਾ ਨਾਲ ਉਹ ਵੀ ਤੂੰ ਦਿਖ ਰਹਾ ਦੇਖੀ ਯਾਰ ਤੂੰ ਦੂਜੇ ਵਾਰੀ ਦੇਖ।

ਜੀ ਗੁਰੂ ਗਰੀਬ ਨਿਵਾਸ ਇਹ ਅੰਤਰ ਜਾਣਨ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਵਨ ਗੁਰੂ ਕੀਆਂ ਸੰਗਤਾਂ ਵੱਲੋਂ ਗੁਰਬਾਣੀ ਦੇ ਸ਼ਬਦ ਕੀਰਤਨ ਸਤਿਕਾਰ ਵਜੋਂ ਬੇਅੰਤ ਮਾਇਆ ਅਰਦਾਸ ਕਰਾਈ ਹੈ ਪਾਤਸ਼ਾਹ ਸਤਿਗੁਰੂ ਆਪ ਨੂੰ ਕਿਰਪਾ ਕਰਨੇ ਰਹਿਮਤ ਬਖਸ਼ਿਸ਼ ਕਰਨੇ ਦੇਹ ਰੁਕਤਾ ਦੇ ਨਾਮ ਦੇ ਦਾਤ ਬਖਸ਼ਿਸ਼ ਕਰਨੇ ਕਰ ਯਾਤਰਾ

0: ਸਤਿ ਸ੍ਰੀ ਅਕਾਲ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਪ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆ ਕੀਰਤਨ ਦਾ ਸਤਿਕਾਰ ਕਰਦਿਆਂ ਗੁਰੂ ਰੂਪ ਸਾਧ ਸਿੰਘ ਜੀ ਵੱਲੋਂ ਕੀਰਤਨ ਸ਼ਬਦ ਭੇਟ ਬੇਅੰਤ ਮਾਇਆ ਹਾਜ਼ਰ ਹੋਈ ਹੈ। ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀ ਆ ਗੁਰੂ

ਸਿਮਰਿਕ ਤਰਵਰ ਸਦੀਵ ਮੋਨ ਸਾਧਈ ਮਰਤ ਹੈ। ਬਿੰਦ ਕੇ ਸਦਈਆ ਦਾਹੀ ਜਿਕੇ ਵਡਈਆ ਦੇ ਦਬੰਦਰਾ ਸਦੀਵ ਪਾਏ ਨਾ ਗਈ ਫਿਰਤ ਹੈ। ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਭੀ ਨੇ ਏਕ ਗਿਆਨ ਕੇ ਵਿਹੀਨ ਛਿਨ ਕੈਸ ਕੈ ਤਰਤ ਹੈ। ਭੂਤ ਬਨ ਚਾਰੀ ਛੇਤ ਛਾਉਣਾ ਸਭੈ ਦੂਤਾ ਧਾਰੀ ਪਾਉਣ ਕੇ ਆਹਾਰੀ ਸੋ ਮੁਜੰਗ ਜਾਨੀਅਤ ਹੈ। ਤ੍ਰਿਣ ਕੇ ਬਛਈਆ ਦਨ ਲੋਭ ਕੇ ਤਜਈਆ ਦੇ ਤੂੰ ਗਊਵਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ। ਨਭ ਕੇ ਉਡਈਆ ਤਾਹੇ ਪੰਛ ਕੀ ਵਡਈਆ ਦੇ ਤਬਾ ਗੁਲਾਬ ਡਾਲ ਬ੍ਰਿਕ ਧਿਆਨ ਠਾਨੀਅਤ ਹੈ। ਜੇਤੇ ਵੱਡੇ ਗਿਆਨੀ ਤੈਨੋ ਜਾਨੀ ਪੈ ਵਖਾਨੀ ਨਾਹੇ ਐਸਨ ਪ੍ਰਪੰਚ ਮਨ ਭੂਲ ਆਨੀਅਤ ਹੈ। ਭੂਮ ਕੇ ਬਸਈਆ ਤਾਹੇ ਭੂ ਚਰੀ ਗਜਈਆ ਕਹੇ ਨਭ ਕੇ ਉਡਈਆ ਸੋਚ ਰਈਆ ਕਹਿ ਬਖਾਨੀਏ। ਫਲ ਕੇ ਬਛਈਆ ਤਾਹੇ ਬਾਂਦਰੀ ਕਜਈਆ ਕਹੇ ਆਦਸ ਫਿਰਈਆ ਤੇ ਤੂਤ ਕਹਿ ਪਛਾਨੀਏ। ਜਲ ਕੇ ਤਰਈਆ ਕੋ ਗੰਗੇ ਰਿਸੀ ਕਹਤ ਜਗ ਆਗ ਕੇ ਬਛਈਆ ਸੋ ਚਕੋਰ ਸਮ ਮਾਨੀਏ। ਸੂਰਜ ਸਿਵਈਆ ਤਾਹੇ ਕੌਲ ਕੀ ਬੜਾਈ ਤੇਜ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਏ। ਨਾਰਾਇਣ ਕਛ ਮਛ ਤਿੰਦੁਆ ਕਹਤ ਸਭ ਕੌਲ ਨਾਵ ਕੌਲ ਜਿਹ ਤਾਲ ਮੈ ਰਹਤ ਹੈ। ਗੋਪੀਨਾਥ ਗੁਜਰ ਗੋਪਾਲ ਸਭੇ ਥੇ ਨਜਾਰੇ ਦੇਖੀ ਕਿਸ ਨਾਮ ਕੇ ਮਹੰਤ ਲਹੀਅਤ ਹੈ। ਮਾਧਵ ਬਵਰ ਓ ਅਟੇ ਰੁਕੋ ਕਨਈਆ ਨਾਮ ਕੰਸ ਕੋ ਬਥਈਆ ਜੈ ਮਧੂਤ ਕਹੀਅਤ ਹੈ। ਮੂਡ ਰੂਡ ਪੀਟਤ ਨਾ ਗੂਟਤਾ ਕੋ ਬੇਦ ਪਾਵੇ ਬੂਝਤ ਨਾ ਤਾਹ ਜਾ ਕੇ ਰੱਖ ਰਹੀਅਤ ਹੈ। ਵਿਸ਼ਵਪਾਲ ਜਗਤ ਕਾਲ ਦੀਨ ਦਿਆਲ ਵੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ। ਜੋਗੀ ਜੱਟਾ ਥਾਰੀ ਸਤੀ ਸਾਚੇ ਵੱਡੇ ਬ੍ਰਹਮਚਾਰੀ ਧਿਆਨ

ਨਾਚ ਫਿਰਤ ਮੋਰ ਬਾਂਦਰ ਕਰਤ ਗੋਰ ਦਾਮਨੀ ਅਨੇਕ ਭਾਵ ਕਰਿ ਹੋਈ ਕਰਤ ਹੈ ਚੰਦਰਮਾਦ ਸੀਤਲ ਨਸੂਰ ਸਥਿਤ ਪਤ ਤੇਜ ਇੰਦਰ ਸੋਨਾ ਰਾਜਾ ਭਵ ਭੂਮ ਕੋ ਭਰਤ ਹੈ ਸ਼ਿਵ ਸੇ ਤਪਸਿਆਦ ਬ੍ਰਹਮਾ ਸੇ ਨਾ ਵੇਦਚਾਰੀ ਸਨਤ ਕੁਮਾਰ ਸੀ ਤਪਸਿਆ ਨਾ ਅਨਤ ਹੈ ਗਿਆਨ ਕੇ ਵਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ ਏਕ ਸ਼ਿਵ ਭਏ ਏਕ ਗਏ ਏਕ ਫੇਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮਾ ਰਵਿ ਸੰਕੇਤ ਵੇਦ ਪੁਰਾਣ ਕੇ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ ਮੋਹਨ ਦੀ ਮਧਾਰ ਕਿਤੇ ਅਸੁਨੇ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ ਪੀਰ ਪਿਕਾਮਰ ਕਿਤੇ ਗਨ ਨਾ ਪਰਤ ਏਤ ਭੂਮ ਹਿਤ ਹੋਏ ਕੇ ਫਿਰ ਭੂਮ ਹੀ ਮਿਲਾਏ ਹੈ ਜੋ ਕਿ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਗਿਛਾਇਆ ਗਈ ਗੋਸਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦਰਪ ਕੋ ਦਲਤ ਹੈ ਮਾਨ ਸੇ ਮਹੀਬ ਓ ਦਲੀਪ ਕੈਸ ਛਤਰਧਾਰੀ ਵੱਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ ਦਾਰਸ ਦਿੱਲੀ ਸਰਤੁ ਜੋ ਧੁਨ ਸੇ ਮਾਨ ਧਾਰੀ ਭੋਗ ਭੋਗ ਭੂਮਾਤ ਭੂਮ ਮੈਂ ਮਿਲਤ ਹੈ ਸਿਜਦੇ ਕਰੇ ਅਨੇਕ ਧੋਪ ਚੀਕ ਪੱਟ ਫੇਸ ਪੋਸਤੀ ਅਨੇਕਤਾ ਨਿਭਾਵਤ ਹੈ ਸੀਸ ਕੋ ਕਹ ਭਯ ਮਲ ਜੋ ਵਿਕਾੜਤ ਅਨੇਕ ਡੰਡ ਸੋਤ ਨ ਡੰਡੋਤ।

ਸੀਸ ਪੱਟ ਕੱਤ ਜਾ ਕੇ ਕਾਨ ਮੈਂ ਖਜੂਰਾ ਦਾ ਸੇ ਮੁੰਡ ਛੱਟ ਕੱਤ ਮਿੱਤਰ ਪੁੱਤਰ ਹੂੰ ਕੇ ਸੋਕ ਸੋ ਆਗ ਗੁਜਰਿਆ ਫਲ ਫੂਲ ਕੋ ਭਜਿਆ ਸਦਾ ਬਨ ਕੋ ਭਰਮਿਆ ਔਰ ਦੂਸਰੋ ਨ ਬੂਕ ਸੋ ਕਹਾ ਭਯੋ ਭੇੜ ਜੋ ਖਸਤ ਸੀਸ ਬ੍ਰਿਛਨ ਸੋ ਮਾਟੀ ਕੋ ਭਜਿਆ ਬੋਲ ਪੂਛ ਲੀਜ ਜੋਕ ਸੋ ਕਾਮਨ ਅਧੀਨ ਕਾਮ ਕ੍ਰੋਧ ਮੈਂ ਪ੍ਰਭੀ ਨੇ ਏਕ ਭਾਵਨਾ ਵਿਹੀਨ ਕੈਸ ਭੇਟ ਪਰ ਲੋਕ ਸੋ ਨਾਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਹਨ ਗੋਰ ਗਨ ਕਰਿਓਈ ਕਰਤ ਹੈ ਇਕ ਪਾਇ ਠੰਡ ਸਦਾ ਬਨ ਮੈਂ ਰਹਤ ਬ੍ਰਿਜ ਫੂਕ ਫੂਕ ਪਾਉ ਭੂਮ ਸਰਾਵਕ ਥਰਤ ਹੈ ਪਾਹਨ ਅਨੇਕ ਯੁਗ ਏਕ ਠੌਰ ਵਾਸ ਕਰ ਕਾਗ ਔਰ ਚੀਲ ਦੇਸ ਦੇਸ ਵਿੱਚ ਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਮੈਂ ਨਹੁ ਜਲੀਨ ਭਾਵਨਾ ਯਕੀਨ ਦਿਨ ਕੈਸ ਕੈ ਤਰਤ ਹੈ ਜੈਸੇ ਇੱਕ ਸੌਂਗੀ ਕਹੂੰ ਜੋਗਿਆ ਬੈਰਾਗੀ ਬਨ ਕਬ ਹੂੰ ਸੰਨਿਆਸ ਵੇਸ ਬਨ ਕੈ ਦਿਖਾਵਈ ਕਹੂੰ ਬਨ ਹਰਿ ਕਹੂੰ ਬੈਠ ਲਾਏ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹੱਥ ਪੈਰ ਲਗਾਵੇ ਬਾਰੀ ਕਹੂੰ ਡੰਡ ਧਾਰੀ ਹੋਏ ਕੇ ਲੋਕ ਨ ਫਰਮਾਵਈ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੁ ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ ਪੰਚ ਬਾਰ ਗੀਦਰ ਪੁਕਾਰ ਪਰ ਸੀਤ ਕਾਲ ਗੁੰਜਰ ਓ ਗਦਹ ਅਨੇਕ ਦਾ ਪੁਕਾਰਹੀ ਕਹਾ ਭਯੋ ਜੋ ਪਕਲ ਵਤਰ ਲਿਓ ਕਾਂਸ ਬੀਚ ਚੀਰ ਚੀਰ ਚੋਰ ਟਾਕ ਠਾਰਨ ਸੋ ਮਾਰਹੀ ਕਹਾ ਭਯੋ ਫਾਂਸੀ ਡਾਰ ਬੂੜ ਜੜ ਗੰਗ ਧਾਰ ਡਾਰ ਡਾਰ ਫਾਂਸ ਠਗ ਮਾਰ ਮਾਰ ਡਾਰਹੀ ਡੂਬੇ ਨਰਕ ਧਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਵਿਹੀਨ ਕੈ ਸੁ ਗਿਆਨ ਕੋ ਵਿਚਾਰਹੀ ਤਾਪ ਕੇ ਸਹਿਤ ਜੋ ਵਿਪਾਈਏ ਤਾਪਨਾਥ ਤਾਪਨਾ ਅਨੇਕ ਤਨ ਘਾਇਲ ਸਹਤ ਹੈ ਜਾਪ ਕੇ ਕੀਏ ਤੇ ਜੋ ਵਿਪਾਇਤ ਜਾਪ ਦੇਵ ਬੂਧਨਾ ਸਦੀਵ ਤੂੰ ਤੂੰ ਉਚਰਤ ਹੈ ਨਭ ਕੇ ਉੜੇ ਤੇ ਜੋ ਬਿਨਾਰਾਇਣ ਪਾਈਅਤ ਅਨਲ ਆਕਾਸ ਮੰਛੀ ਡੋਲ ਵੋ ਕਰਤ ਹੈ ਆਗ ਮੈਂ ਜਰਤ ਗਤ ਰਾਣ ਕੀ ਪਰਤ ਕਰ ਪਤਾਲ ਕੇ ਬਸ ਕਿਉਂ ਬੁਝਾ

ਜੇ ਅੰਸ਼ ਜਗਾਤ ਕਰਤਾ ਸਦੀਵ ਹਰਤਾ ਸਨਾਤ ਆਸਨ ਅਡੋਲ ਅਨਭੂਤ ਕਰਮ ਦਾਤਾ ਦਇਆਲ ਅਨਭੂਤ ਧਰਮ ਜੇ ਸਤਰੁ ਮਿਤ੍ਰ ਨਹੀਂ ਜਨਮ ਜਾਤ ਜਹ ਪੁੱਤਰ ਭਰਾਤ ਨਹੀਂ ਮਿਤ੍ਰ ਮਾਤ ਜਹ ਕਰਮ ਵਰਮ ਨਹੀਂ ਧਰਮ ਧਿਆਨ ਜਿਹ ਨੇਹ ਗੇਹ ਨਹੀਂ ਪਿਉਤ ਬਾਨ ਜਿਹ ਜਾਤ ਪਾਤ ਨਹੀਂ ਸਤਰੁ ਮਿਤ੍ਰ ਜਿਹ ਨੇਹ ਗੇਹ

ਗਈ ਕਲਬ ਏਕ ਆਸਨ ਬਿਤੰਤ ਗਈ ਜਤਨ ਜੋਗ ਵਿਦਿਆ ਵਿਚਾਰ ਸਾਧੰਤ ਤਦ ਪਾਵਤ ਨ ਪਾਰ ਕਈ ਉਰਧ ਬਾਹ ਦੇਸਨ ਬ੍ਰਹਮੰਤ ਕਈ ਉਰਧ ਮੱਧ ਪਾਵਕ ਜੁਲੰਤ ਕਈ ਸਿਮ੍ਰਿਤ ਸਾਸਰ ਤੁਚਰੰਤ ਵੇਦ ਕਈ ਕੋਕ ਕਾਵ ਕਥਤ ਕਤੇਬ ਕਈ ਅਗਨ ਹੋਤਰ ਕਈ ਪਵਨ ਹਾਰ ਕਈ ਗਰਤ ਕੋਟ ਮ੍ਰਿਤ ਕੋ ਹਾਰ ਕਈ ਗਰਤ ਸਾਕ ਪੈ ਪੱਤਰ ਬਛ ਨਈ ਤਦਬ ਦੇਵ ਹੋਵਤ ਪ੍ਰਤਛ ਕਈ ਗੀਤ ਗਾਨ ਗੰਧਰਵ ਰੀਤ ਕਈ ਵੇਦ ਸਾਸਰ ਵਿਦਿਆ ਪ੍ਰਤੀਤ ਕਹੂੰ ਵੇਦ ਰੀਤ ਜਗਿਆਤ ਕਰਮ ਕਹੂੰ ਅਗਨ ਹੋਤਰ ਕਹੂੰ ਤੀਰਥ ਧਰਮ ਕਈ ਦੇਸ ਦੇਸ ਵਾਖਾ ਰਟੰਤ ਕਈ ਦੇਸ ਦੇਸ ਵਿਦਿਆ ਪੜੰਤ ਕਈ ਕਰਤ ਭਾਂਤ ਭਾਂਤਨ ਵਿਚਾਰ ਨਹੀਂ ਨੈਕ ਤਸ ਪਾਇਤ ਨ ਪਾਰ ਕਈ ਤੀਰਥ ਤੀਰਥ ਵਰਮਤ ਸੋ ਭਰਮ ਕਈ ਅਗਨ ਹੋਤਰ ਕਈ ਦੇਵ ਕਰਮ ਕਈ ਕਰਤ ਵੀਰ ਵਿਦਿਆ ਵਿਚਾਰ ਨਹੀਂ ਤਦਬ ਦਾਸ ਪਾਇਤ ਨ ਪਾਰ ਕਹੂੰ ਰਾਜ ਰੀਤ ਕਹੂੰ ਜੋਗ ਧਰਮ ਕਈ ਸਿਮ੍ਰਿਤ ਸਾਸਰ ਤੁਚਰਤ ਸੋ ਕਰਮ ਨਿਓਲੀ ਯਾਦ ਕਰਮ ਕਹੂੰ ਹਸਤ ਦਾਨ ਕਹੂੰ ਅਸੁਮੇਧ ਮਖ ਕੋ ਬਖਾਨ ਕਹੂੰ ਕਰਤ ਬ੍ਰਹਮ ਵਿਦਿਆ ਵਿਚਾਰ ਕਹੂੰ ਜੋਗ ਰੀਤ ਕਹੂੰ ਬਿਰਧ ਚਾਰ ਕਹੂੰ ਕਰਤ ਜਛ ਗੰਧਰਵ ਗਾਨ ਕਹੂੰ ਰੂਪ ਦੀਪ ਕਹੂੰ ਵਰਗਦਾਨ ਕਹੂੰ ਪਿਤ੍ਰ ਕਰਮ ਕਹੂੰ ਵੇਦ ਰੀਤ ਕਹੂੰ ਨ੍ਰਿਤ ਨਾਚ ਕਹੂੰ ਗਾਨ ਗੀਤ ਕਹੂੰ ਕਰਤ

ਭਰਤ ਕੋਟ ਵਿਦਿਆ ਵਿਚਾਰ ਨਹੀਂ ਤਦ ਉਪਦਿਸ਼ਟ ਦੇਖੇ ਮੁਰਾਰ ਬਿਨ ਭਗਤ ਸਖਤ ਨਹੀਂ ਭਰਤ ਪਾਨ ਬਹੁ ਕਰਤ ਹੋ ਮਰ ਜਗ ਦਾਨ ਬਿਨ ਏਕ ਨਾਮ ਏਕ ਚਿੱਤ ਲੀਨ ਭੋ ਕੁਟੋ ਸਰਬ ਧਰਮਾ ਵਿਹੀਨ।

ਜਮੀਨ ਜਮਾ ਜੇ ਰਚੰਗ ਸਰਬ ਮਕੀਨ ਮਕਾਂ ਜੇ ਰਾਗ ਨ ਰੂਪ ਨ ਰੇਖ ਰੁਖੰ ਜੇ ਤਾਪ ਨ ਸਾਪ ਨ ਸੋਖ ਸੁਖੰ ਜੇ ਰੋਗ ਨ ਸੋਗ ਨ ਭੋਗ ਭੋਯੰ ਜੇ ਖੇਦ ਨ ਭੇਦ ਨ ਛੇਦ ਛਯੰ ਜੇ ਜਾਤ ਨ ਪਾਤ ਨ ਮਾਤ ਪਿਤੰ ਜੇ ਰਚੰ ਛਤਰੀ ਛਤਰ ਛਿਦੰ ਜੇ ਰਾਗ ਨ ਰੇਖ ਨ ਰੋਗ ਬਣੰ ਜੇ ਦੁਆਖ ਨ ਤਾਕ ਨ ਦੁਖ ਗਣੰ ਜੇ ਅੰਡਹ ਤੇ ਬ੍ਰਹਮੰਡ ਰਚਿਓ ਦਸ ਚਾਰ ਕਰੀ ਨਵ ਖੰਡ ਸਚਿਓ ਰਜ ਤਾਮਸ ਤੇਜ ਤੇਜ ਕਿਉ ਅਨੁਭਵ ਬਦਾਪ ਪ੍ਰਚੰਡ ਲਿਓ ਸ੍ਰੀ ਸਿੰਧ ਰੂਪ ਇੰਦ ਨਗਿੰਦ ਨਗੰ ਸ੍ਰੀ ਜਚ ਗੰਧਰਵ ਫਣਿੰਦ ਭੁਜੰਗ ਰਚ ਦੇਵ ਦੇਵ ਅਭੇਵ ਨਰੰਗ ਨਰਪਾਲ ਨ੍ਰਿਪਾਲ ਕਰਾਲ ਤ੍ਰਿਗੰ ਕਈ ਕੀਟ ਪਤੰਗ ਭੁਜੰਗ ਨਰੰਗ ਰਜ ਅੰਡਜ ਸੇਤ ਜੋਤ ਭੁਜੰਗੀਏ ਦੇਵ ਦੇਵ ਸਰਾਧ ਪਿਤੰਗਨ ਖੰਡ ਪ੍ਰਤਾਪ ਪ੍ਰਚੰਡ ਗਤੰ ਪ੍ਰਭ ਜਾਤ ਨ ਪਾਤਨ ਜੋਤ ਜੁਤੰ ਜਿਹ ਤਾਤ ਨ ਮਾਤਨ ਭਰਾਤ ਸੁਤੰ ਜਿਹ ਰੋਗ ਨ ਸੋਕ ਨ ਭੋਗ ਭੁਵੰ ਜਿਹ ਜੰਪਹਿ ਕਿੰਨਰ ਜਛ ਜੁਵੰ ਨਰ ਨਾਰ ਨਪੁੰਸਕ ਜਾਹਿ ਕੀਏ ਗਣ ਕਿੰਨਰ ਜਛ ਭੁਜੰਗ ਦੀਏ ਗਜ ਬਾਜ ਰਥਾਦਿਕ ਪਾਂਧ ਗਣੰ ਭਵ ਭੂਤ ਭਵਿਖ ਭਵਾਨ ਤੁਵੰ ਜਿਹ ਅੰਡਜ ਸੇਤਜ ਜੇਰ ਰਜੰ ਰਜ ਭੂਮ ਆਕਾਸ ਪਤਾਲ ਜਲੰ ਰਜ ਪਾਵਕ ਪਵਨ ਪ੍ਰਚੰਡ ਬਲੀ ਬਨ ਜਾਸ ਕੀਓ

ਅਰੰਤ ਸੇਵ ਹੈ ਸਦਾ ਸਿਧਸਪਤੀ ਤਪਸਪਤੀ ਬਨਸਪਤੀ ਜਪਸਦਾ ਅਗਸਤ ਆਦਿ ਜੇ ਬੜੇ ਤਪਸਤ ਬੇਬੀ ਸੇਖੀਏ ਬੇਅੰਤ ਬੇਅੰਤ ਬੇਅੰਤ ਕੋ ਕਰੰਤ ਪਾਠ ਵੇਖੀਏ ਅਗਾਧ ਆਦਿ ਦੇਵ ਕੀ ਅਨਾਦ ਬਾਤ ਮਾਨੀਏ ਨ ਜਾਤ ਪਾਤ ਮੰਤਰ ਮਿੱਤਰ ਸਤਰ ਸਨੇਹ ਜਾਨੀਏ ਸਦੀਵ ਸਰਬ ਲੋਕ ਕੇ ਕਿਰਪਾਲ ਖਿਆਲ ਮੈ ਰਹੇ ਦੁਰੰਤ ਦਰੋਹ ਦੇਹ ਕੇ ਅਨੰਤ ਫਾਂਦ ਸੋਧ ਹੈ।

ਕਤੇ ਖਤਰੀਆਣ ਖਤੰਗੇ ਅਭੈ ਅਭੰਗੇ ਆਦ ਅਨੰਗੇ ਅਗਾਧ ਕਤੇ ਬ੍ਰਿੜ ਲਾਜ ਬਿਹੰਡਨ ਚੁਰ ਦੰਡਨ ਤੇਜ ਪ੍ਰਚੰਡਨ ਆਦ ਬ੍ਰਤੇ ਸੁਰ ਨਰ ਪ੍ਰਤਿਪਾਰਨ ਪਤਿ ਦੋ ਧਾਰਨ ਦੁਸ਼ਟ ਨਿਵਾਰਨ ਦੁਖ ਹਰੇ ਜੈ ਜੈ ਹੋ ਸੀ ਮਾ ਖਾ ਸੁਰ ਮਾਰਦਨ ਵਿਸ਼ਵ ਵਿਧੁਨ ਸੰਸਿਸ਼ਟ ਕਰੇ ਦਾਮਨੀ ਪ੍ਰਕਾਸ਼ੇ ਉਂਤਰ ਨਾਸੇ ਜੋਤ ਪ੍ਰਕਾਸ਼ੇ ਅਤੁਲ ਬਲੇ ਦਾਨ ਵੀ ਪ੍ਰਕਰਖਣ ਸਰਵਰ ਵਰ

ਜੀਵ ਬੰਧਨ ਦੁਰੰਤ ਜਿਹ ਨੇਤ ਨੇਤ ਨਿਸ ਦਿਨੁ ਚਰੰਤ ਪਾਯੋ ਨ ਜਾਇ ਜਹ ਭੈਰ ਪਾਰ ਦੀ ਨਾਨਕ ਦੁਖ ਦਹਿ ਤਾ ਉਦਾਰ ਕਈ ਕੋਟ ਇੰਦਰ ਜਹ ਪਾਨ ਹਾਰ ਕਈ ਕੋਟ ਰੁਦਰ ਚੁਕੀਆ ਦੁਆਰ ਕਈ ਵੇਦ ਵਿਆਸ ਬ੍ਰਹਮਾ ਆਨੰਦ ਜਿਹ ਨੇਤ ਨੇਤ ਨਿਸ ਦਿਨੁ ਚਰੰਤ ਤਵਾ ਪ੍ਰਸਾਦ ਸਵਈਏ ਦੀਨਨ ਕੀ ਬ੍ਰਤ ਪਾਲ ਕਰੈ ਨਿਤ ਸੰਧੂ ਬਾਰਗ ਨੀਵਨ ਮਾ ਕੁਮਰੀ ਮਨਗਾਰੇ ਪੰਚ ਪਸੂ ਨਕ ਨਾਗ ਨਰਾਧਵ ਸਰਬ ਸਮੈ ਸਭ ਕੋ ਬ੍ਰਤ ਪਾਰੈ ਭੋਖਤ ਹੈ ਜਲ ਮੈ ਥਲ ਮੈ ਬਲ ਮੈਂ ਕਲਕੇ ਨਹੀਂ ਕਰਮ ਵਿਚਾਰੇ ਦੀਨ ਦਿਆਲ ਦਇਆ ਨਿਤ ਦੋਖਨ ਦੇਖਤ ਹੈ ਪਰ ਦੇਤ ਨਹਾਰੈ ਦਾਹਤ ਹੈ ਦੁਖ ਦੋਖਨ ਕਾ ਦੁਲ ਦੂਜਨ ਕੇ ਪਲ ਮੈਂ ਦਲ ਡਾਰੇ ਖੰਡ ਅਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ ਪਾਰ ਨ ਪਾਏ ਸਕੇ ਪਦਮਾਪਤ ਬੇਦ ਕਤੇ ਬ ਭੇਦ ਉਚਾਰੇ ਰੋਜ ਹੀ ਰਾਜ ਬਿਲੋਕਤ ਰਾਜਕ ਰੁਖ ਰੁਹਾਨ ਕੀ ਰੋਜ ਨਟਾਰੈ ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿਖ ਭਵਾਨ ਬਨਾਏ ਦੇਵ ਦੇਵ ਖਪੇ ਅਹੰਵੇਵ ਨ ਵੇਵ ਲਖਿਓ ਭਰਮ ਸਿਓ ਭਰਮਾਏ ਵੇਦ ਪੁਰਾਨ ਕਤੇਵ ਕੁਰਾਨ ਹਸੇਵ ਥਕੇ ਕਰ ਹਾਥ ਨ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਓ ਕਿੰਸਰੀ ਪਦਮਾਪਤ ਪਾਏ ਆਦ ਅਨੰਤ ਅਗਾਤ ਦਵੇਖ ਸੋ ਭੂਤ ਭਵਿਖ ਭਵਾਨ ਅਭੈ ਹੈ ਅੰਤ ਬਿਹੀਨ ਅਨਾਦ ਮਾਵ ਅਦਾਗ ਦੋ ਗਛਿਦ੍ਰ ਅਛੈ ਹੈ ਲੋਕਨ ਕੇ ਕਰਤਾ ਹਰਤਾ ਜਲ ਮੈ ਥਲ ਮੈ ਫਰਤਾ ਪ੍ਰਭੈ ਹੈ ਦੀਨ ਦਇਆਲ ਦਇਆ ਕਰ ਸ੍ਰੀਪਦ ਸੁੰਦਰ ਸ੍ਰੀਪਦ ਮਾਪਤ ਇਹ ਹੈ ਕਾਮ ਨ ਕ੍ਰੋਧ ਨ ਲੋਭ ਨ ਮੋਹ ਨ ਰੋਗ ਨ ਸੋਕ ਨ ਫੋਕ ਨ ਵਹਿ ਹੈ ਦੇਹ ਬਿਹੀਨ ਸਨੇਹ ਸਬੋਧਨ ਨੇਹ ਵਿਰਕਤ ਗੇਹ ਅਛੈ ਹੈ ਜਾਨ ਕੋ ਦੇਤਾ ਜਾਨ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ ਦਹਿ ਕਾਹੇ ਕੋ ਡੋਲਤ ਹੈ ਤੁਮਰੇ ਸੁਧ ਸੁੰਦਰ ਸ੍ਰੀ ਪਦਮਾਪਤ ਲੈ

ਪਾਰ ਹੁਕ ਪਾਰ ਜਗ ਕੀ ਜਤ ਵਿਚਾਰ ਸੋ ਵਿਚਾਰ ਕੋ ਨਿਵਾਸ ਹੈ। ਹਿੰਗੁਲਾ ਹਿਮਾਲ ਗਾਵੇ ਹਾ ਬਸੀ ਹਲ ਵਿਧਾਵ ਪੂਰਵੀ ਨ ਪਾਰ ਪਾਵਿਆ ਸਤ ਅਨਾਸ ਹੈ। ਦੇਵਨ ਕੋ ਦੇਵ ਮਹਾਦੇਵ ਹੂੰ ਕੇ ਦੇਵ ਹੈ। ਨਿਰੰਜਨ ਅਭੇਵਨਾਥ ਅਦਵ ਅਵਿਨਾਸੀ ਹੈ। ਅੰਜਨ ਵਿਹੀਨ ਹੈ ਨਿਰੰਜਨ ਪ੍ਰਵੀਨ ਹੈ। ਸੇਵਕ ਅਧੀਨ ਹੈ ਕਟਈਆ ਜਮ ਜਾਲ ਕੇ। ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵਨਾਥ ਭੂਮ ਕੇ ਹੋਜਈਆ ਹੈ ਮੁਹੱਈਆ ਮਹਾ ਬਾਲ ਕੇ। ਰਾਜਨ ਕੇ ਰਾਜਾ ਮਹਾਸਾਜ ਹੂੰ ਕੇ ਸਜ ਮਹਾਯੋਗ ਹੂੰ ਕੋ ਯੋਗ ਹੈ। ਧਰਈਆ ਧਰੁਮ ਛਾਲ ਕੇ ਕਾਮਨਾ ਕੇ ਕਰ ਹੈ ਕਿ ਬੁੱਧਤਾ ਕੋ ਹਰ ਹੈ ਕਿ ਸਿੱਧਤਾ ਕੇ ਸਾਥੀ ਹੈ ਕਿ ਕਾਲ ਹੈ ਕੁਚਾਲ ਕੇ। ਛੀਰ ਕੈਸ ਛੀਰਾ ਵਧ ਛਾਚ ਕੇਸੀ ਛਤਰਾ ਨੇਰ ਛਪਾ ਕਰ ਕੇਸੀ ਛਬ ਕਾਲਿੰਦਰੀ ਕੇ ਗੂਲ ਕੇ। ਹੰਸ ਨੀ ਸਿਸੀ ਹਾਰੂ ਮਹੀਰਾ ਸਿਹੋ ਸੈਨਾਬਾਦ ਗੰਗਾ ਕੈਸੀ ਧਾਰ ਚੱਲੀ ਸਾਤੋ ਸਿੰਧ ਰੂਲ ਕੇ। ਪਾਰਸੀ ਪਲਾਉ ਗਠ ਰੂਪਾ ਕੈਸੀ ਰਾਮਪੁਰ ਸੋਰਾ ਸੀ ਸੁਰੰਗਾਬਾਦ ਨੀ ਕੇ ਰਹੀ ਝੂਰ ਕੇ। ਚੰਪਾ ਸੀ ਚੰਦੇਰੀ ਗੋਡ ਚਾਂਦਨੀ ਸੀ ਚੰਦਗੜ ਕੀਰਤ ਤਿਹਾਰੀ ਰਹੀ ਮਾਲਤੀ ਸੀ ਫੂਲ ਕੇ। ਫਟਕ ਸੀ ਕੈਲਾਸ ਕਮਾਉ ਗੜ੍ਹ ਕਾਂਸੀਪੁਰ ਸੀਸਾ ਸੀ ਸੁਰੰਗਾਬਾਦ ਨੀ ਕੇ ਸੋਹੀਅਤ ਹੈ। ਹਿਮਾ ਸੀ ਹਿਮਾਲਯ ਹਰ ਹਾਰ ਸੀ ਹਲਬਾ ਨੇਰ ਹੰਸ ਕੈਸੀ ਹਾਜੀਪੁਰ ਦੇਖ ਮੋਹੀਅਤ ਹੈ। ਚੰਦਨ ਸੀ ਚੰਪਾਵਤ ਚੰਦਰਮਾ ਸੀ ਚੰਦਰਗੇਰ ਚਾਂਦਨੀ ਸੀ ਚੰਦਗੜ ਜੋਨ ਜੋਹੀਅਤ ਹੈ। ਗੰਗਾ ਸਮ ਗੰਗਧਾਰ ਬਕਾਂਸੀ ਬਿਲੰਦਾਬਾਦ ਕੀਰਤ ਤਿਹਾਰ ਕੇ ਉਜਿਆਰੀ ਸੋਹੀਅਤ ਹੈ। ਫਰਾਸੀ ਫਿਰੰਗੀ ਫਰਾਸੀਸ ਕੇ ਦੁਰੰਗੀ ਮਕਰਾਨ ਕੇ ਬਿਰਤੰਗੀ ਤੇਰੇ ਗੀਤ ਗਾਈਅਤ ਹੈ। ਬਖਰੀ ਕੰਧਾਰੀ ਗੋਰ ਕਖਰੀ ਗਿਰਦੇ ਜਾਚਾਰੀ ਪੌਣ ਕੇ ਹਰੀ ਤੇਰੋ ਨਾਮ ਧਿਆਈਅਤ ਹੈ। ਪੂਰਬ ਪਲਾਉ ਕਾਮ ਰੂਪ ਕਮਾਉ ਸਰਬ ਠੌਰ ਮੈਂ ਬਿਰਾਜ ਜਹਾਂ ਜਹਾਂ ਜਾਈਅਤ ਹੈ। ਪੂਰਨ ਪ੍ਰਤਾਪੀ ਚੰਦਰ ਮੰਤਰ ਤੇ ਅਤਾਪੀ ਨਾਥ।

Vay. Vay. Vay. Vay. Vay.

ऐसा सतगुरु जे मिले तिसनु सिर सौंपिए ऐसा सत

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਗੁਰੂ ਨਾਨਕ ਪਦ ਪੰਕਜ ਬੰਦਨਾ।

0: ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦਸਾਂ ਪਾਤਸ਼ਾਹੀਆਂ ਕੀ ਆਤਮਿਕ ਜੋਤ ਗੁਰਤਾ ਗੱਦੀ ਤੇ ਸੁਭਾਈਮਾਨ ਜੁਗੋ ਜੁਗ ਅਟਲ ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਦੀ ਅਪਾਰ ਬਖਸ਼ਿਸ਼ ਦੇ ਪਾਤਰ ਬਣਦਿਆਂ ਹੋਇਆਂ ਵਡਭਾਗੇ ਹਾਂ ਸਾਧ ਸੰਗਤ ਸਤਿ ਸ਼੍ਰੀ ਅਕਾਲ ਪੁਰਖ ਜੀ ਦੀ ਪੂਰਨ ਕਿਰਪਾ ਬਖਸ਼ਿਸ਼ ਹੋਈ ਹੈ। ਸਹਿਬੇ ਕਮਾਲ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਸ਼ਾਹੇ ਸ਼ਹਿਣ ਸ਼ਾਹ ਦਸ਼ਮੇਸ਼ ਪਿਤਾ ਧੰਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੀ ਮਹਾਨ ਬਖਸ਼ਿਸ਼ਾਂ ਭਰੀ ਧਰਤੀ ਮਹਾਨ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਵਚਲ ਨਗਰ ਆਪ ਸਾਰੀਆਂ ਸੰਗਤਾਂ ਬੜੇ ਪ੍ਰੇਮ ਨਾਲ ਸਤਿਗੁਰ ਦੇ ਪਾਵਨ ਅਸਥਾਨ 'ਤੇ ਯਾਤਰਾ ਕਰਦਿਆਂ ਦਰਸ਼ਨ ਦਿਦਾਰੇ ਕਰ ਰਹੇ ਹੋ। ਚੱਲ ਰਹੇ ਗੁਰੂ ਕੇ ਦੀਵਾਨਾਂ ਦੇ ਅਨੁਸਾਰ ਪਿਛਲੇ ਪਹਿਰ ਦੇ ਦੀਵਾਨਾਂ ਦਾ ਸਮਾਂ ਹੈ। ਲੜੀਵਾਰ ਗੁਰ ਇਤਿਹਾਸ ਦੀ ਕਥਾ ਦਾ ਸਮਾਂ ਹੈ। ਸਤਿਗੁਰੂ ਪਾਤਸ਼ਾਹ ਜੀ ਦੀ ਅਸੀਸ ਬਖਸ਼ੀਸ਼ ਦੇ ਆਪਾਂ ਨੇ ਪਾਤਰ ਬਣਨਾ ਹੈ। ਅੱਜ ਸਾਧ ਸੰਗਤ ਜੀ ਬਹੁਤ ਵੱਡਾ ਮਹਾਨ ਇਤਿਹਾਸਕ ਦਿਨ ਵੀ ਹੈ। ਸਿੱਖ ਪੰਥ ਦੇ ਮਹਾਨ ਸ਼ਹੀਦ ਖਾਲਸਾ ਰਾਜ ਦੇ ਪਹਿਲੇ ਬਾਦਸ਼ਾਹ ਸਨਮਾਨਯੋਗ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਦਾ ਅੱਜ ਮਹਾਨ ਸ਼ਹਾਦਤ ਦਾ ਦਿਨ ਹੈ। ਸੋ ਆਓ ਪਿਆਰ ਨਾਲ ਮਨ ਬਿਰਤੀਆਂ ਇਕਾਗਰ ਕਰੋ, ਸਾਰੀ ਸੰਗਤ ਰਸਨਾ ਪਵਿੱਤਰ ਕਰੋ, ਉਚਾਰਨ ਕਰੋ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਵਾਰ ਫਿਰ ਕਿਰਪਾ ਕਰੋ, ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ।
1: ਸਤ ਹਾਂਜੀ ਸਤ ਨਾਮ।

ਗੁਰੂ ਸਾਹਿਬ ਜੀ ਦੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੀ ਕਥਾ ਚੱਲ ਰਹੀ ਹੈ। ਹਜ਼ੂਰ ਆਗਰੇ ਦੀ ਧਰਤੀ 'ਤੇ ਬਖਸ਼ਿਸ਼ਾਂ ਵਰਤਾ ਰਹੇ ਹਨ। ਪਿਛਲੇ ਪ੍ਰਸੰਗ ਦੇ ਵਿੱਚ ਆਪਾਂ ਨੇ ਸਰਵਣ ਕੀਤਾ ਸੀ ਲੜੀਵਾਰ ਇਤਿਹਾਸ ਦੀ ਕਥਾ ਦੇ ਸਮੇਂ ਕਿ ਗੁਰਦੇਵ ਪਾਤਸ਼ਾਹ ਨੇ ਇਸ ਆਗਰੇ ਦੀ ਧਰਤੀ ਦੇ ਸੇਵਕ ਸ਼ਰਧਾਲੂ ਸਿੱਖ ਜਿਹੜੇ ਸਨ ਉਹਨਾਂ ਨੂੰ ਕੇਸਾਂ ਦੀ ਮਹਾਨਤਾ ਦਰਸਾਈ ਔਰ ਪਾਤਸ਼ਾਹ ਨੇ ਬੋਲ ਕਹੇ ਕਿ ਕੇਸ ਗੁਰੂ ਕੀ ਮੋਹਰ ਹਨ। ਜਿਵੇਂ ਮੋਹਰ ਤੋਂ ਬਿਨਾਂ ਕਿਸੇ ਵੀ ਦੇਸ਼ ਦੀ ਕਰੰਸੀ ਦਾ ਕੋਈ ਮੁੱਲ ਨਹੀਂ ਹੁੰਦਾ, ਇਸੇ ਪ੍ਰਕਾਰ ਸਿੱਖ ਦੀ ਪਛਾਣ ਕੇਸਾਂ ਕਰਕੇ ਹੈ। ਔਰ ਗੁਰੂ ਸਾਹਿਬ ਦੀ ਅਸੀਸ ਖੁਸ਼ੀ ਇਸੇ ਵਿੱਚ ਹੈ ਕਿ ਅਸੀਂ ਕੇਸਾਂ ਦੀ ਸੰਭਾਲ ਕਰਨੀ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇ ਇਸ ਸਮੇਂ ਦੇ ਦੌਰਾਨ ਹੀ ਸਾਧ ਸੰਗਤ ਜੀ ਆਗਰੇ ਦੀ ਧਰਤੀ ਦਾ ਇੱਕ ਇੱਥੋਂ ਦਾ ਕਾਜ਼ੀ ਹੈ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਖਾਨ ਖਾਨਾ ਆਇਆ ਹੈ ਔਰ ਸੈਯਦ ਹੈ। ਹਜ਼ੂਰ ਨੂੰ ਵੇਖ ਕੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਡਿਆਈ ਨੂੰ ਔਰ ਪੰਥ ਦੀ ਚੜ੍ਹਦੀ ਕਲਾ ਨੂੰ ਵੇਖ ਕੇ ਇਹਦੇ ਤੋਂ ਜਰਿਆ ਨਾ ਗਿਆ। ਔਰ ਜਿਹੜਾ ਵਜ਼ੀਰ ਖਾਂ ਸਰਹੰਦ ਦਾ ਸੂਬੇਦਾਰ ਹੈ, ਜ਼ਾਲਮ ਸਿੱਖ ਪੰਥ ਦਾ ਵੈਰੀ, ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਵਾਲਾ, ਇਹਦਾ ਇਹ ਖਾਸਮ ਖਾਸ ਬੰਦਾ ਹੈ। ਔਰ ਇਹ ਖਾਨ ਖਾਨਾ ਸੈਯਦ ਨੇ ਵੇਖਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਔਰ ਹਿੰਦੁਸਤਾਨ ਦੇ ਬਾਦਸ਼ਾਹ ਬਹਾਦਰ ਸ਼ਾਹ ਦੀ ਆਪਸ ਵਿੱਚ ਬੜੀ ਨੇੜਤਾ ਹੈ ਔਰ ਬਾਦਸ਼ਾਹ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੁਕਮ ਨੂੰ ਸੱਤ ਬਚਨ ਕਹਿ ਕੇ ਮੰਨ ਰਿਹਾ ਹੈ। ਬੜਾ ਮਾਣ ਸਨਮਾਨ ਗੁਰਦੇਵ ਪਾਤਸ਼ਾਹ ਦਾ ਕਰ ਰਿਹਾ ਹੈ। ਇਹ ਅੰਦਰੋਂ ਈਰਖਾ ਰੱਖਦਾ ਹੈ ਔਰ ਵਜ਼ੀਰ ਖਾਂ ਦੇ ਕੋਲੋਂ ਇਸ ਨੇ ਲਾਲਚ ਵੀ ਕਈ ਪ੍ਰਕਾਰ ਦੇ ਇਹਨੂੰ ਦਿੱਤੇ ਹੋਏ ਨੇ ਔਰ ਮਹਾਰਾਜ ਸਾਹਿਬ ਦੀ ਵਡਿਆਈ ਨੂੰ ਜਰ ਵੀ ਨਹੀਂ ਰਿਹਾ ਅਤੇ ਪਾਤਸ਼ਾਹ ਦੀ ਹੇਠੀ ਕਰਨੀ ਚਾਹੁੰਦਾ ਹੈ। ਗੁਰਦੇਵ ਪਾਤਸ਼ਾਹ ਨੂੰ ਇਹਨੇ ਸਵਾਲ ਕੀਤਾ, ਜਦੋਂ ਹਿੰਦੁਸਤਾਨ ਦੇ ਬਾਦਸ਼ਾਹ ਨੇ ਸੱਚੇ ਪਾਤਸ਼ਾਹ ਨੂੰ ਬੜੇ ਸਤਿਕਾਰ ਨਾਲ ਉੱਚੀ ਜਗ੍ਹਾ 'ਤੇ ਬਿਠਾਇਆ, ਮਾਣ ਸਨਮਾਨ ਦਿੱਤਾ, ਭੇਟਾਵਾਂ ਰੱਖੀਆਂ, ਹਜ਼ੂਰ ਦੇ ਚਰਨ ਪਰਸੇ, ਤਾਂ ਇਹ ਜਿਹੜਾ ਖਾਨ ਖਾਨਾ ਸੈਯਦ ਹੈ, ਕਾਜ਼ੀ ਹੈ, ਇਹ ਵੀ ਦਰਬਾਰ ਦੇ ਵਿੱਚ ਮੌਜੂਦ ਹੈ। ਇੱਥੇ ਮਹਾਰਾਜ ਸਾਹਿਬ ਦੀ ਵਡਿਆਈ ਨੂੰ ਵੇਖ ਕੇ ਇਹਨੇ ਤਰਕ ਨਾਲ ਸ਼ਰਾਰਤ ਦੇ ਨਾਲ ਸਵਾਲ ਕੀਤਾ ਹੈ। ਸਾਧ ਸੰਗਤ ਜੀ, ਸਵਾਲ ਕਰਨਾ ਗੁਨਾਹ ਨਹੀਂ ਹੁੰਦਾ, ਮਾੜੀ ਗੱਲ ਨਹੀਂ, ਪਰ ਸਵਾਲ ਕਰਨ ਦੇ ਪਿੱਛੇ ਭਾਵਨਾ ਦੇਖਣੀ ਪੈਂਦੀ ਹੈ। ਇੱਕ ਸਵਾਲ ਕਰਨ ਵਾਲੇ ਦੀ ਭਾਵਨਾ ਸਿੱਖਣ ਦੀ ਹੁੰਦੀ ਹੈ, ਬੁਰੇ ਪਾਸੇ ਤੋਂ ਤੋਬਾ ਕਰਕੇ ਉਹ ਸੱਚ ਦੇ ਮਾਰਗ 'ਤੇ ਜੇ ਚੱਲਣਾ ਚਾਹੁੰਦਾ ਹੈ ਅਤੇ ਉਹ ਗਿਆਨ ਲੈਣਾ ਚਾਹੁੰਦਾ ਹੈ, ਉਹਦੇ ਸਵਾਲ ਦਾ ਜਵਾਬ ਪ੍ਰੇਮ ਨਾਲ ਦੇਣਾ ਚਾਹੀਦਾ ਹੈ। ਪਰ ਕਈ ਸਵਾਲ ਕਰਨ ਵਾਲੇ ਸ਼ਰਾਰਤੀ ਹੁੰਦੇ ਨੇ, ਕਈ ਸਵਾਦੂ ਹੁੰਦੇ ਨੇ, ਸਵਾਲ ਕਰਦੇ ਰਹਿਣਾ, ਜਵਾਬ ਲੈਂਦੇ ਰਹਿਣਾ, ਕਈ ਕਈ ਸਾਲ ਉਹਨਾਂ ਦੀ ਜ਼ਿੰਦਗੀ ਇੱਦਾਂ ਹੀ ਨਿਕਲ ਜਾਂਦੀ ਹੈ। ਇਹ ਖਾਨ ਖਾਨਾ ਸੈਯਦ ਸ਼ਰਾਰਤ ਨਾਲ ਸਵਾਲ ਕਰਦਾ ਹੈ ਔਰ ਤਰਕ ਕਰਦਾ ਹੈ। ਹਜ਼ੂਰ ਨੂੰ ਕਹਿੰਦਾ ਹੈ ਕਿ ਪਾਤਸ਼ਾਹ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਗੁਰਤਾ ਗੱਦੀ ਦੇ ਤੁਸੀਂ ਵਾਰਸ ਹੋ, ਕੋਈ ਕਰਾਮਾਤ ਦਿਖਾਓ। ਗੁਰੂ ਨਾਨਕ ਸਾਹਿਬ ਦੇ ਘਰ 'ਚ ਕੋਈ ਚਮਤਕਾਰ ਹੈ, ਕੋਈ ਕਰਾਮਾਤ ਹੈ, ਤੁਸੀਂ ਕਰਾਮਾਤ ਦਿਖਾਓ। ਗੁਰਦੇਵ ਦਿੱਤਾ ਪਾਤਸ਼ਾਹ ਨੇ। ਜਦੋਂ ਇਹਨੇ ਦੂਸਰੀ ਵਾਰ ਫਿਰ ਕਿਹਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉੱਥੇ ਬਾਦਸ਼ਾਹ ਵੱਲੇ ਹੱਥ ਕਰਕੇ ਕਿਹਾ ਕਿ ਇਹ ਬਾਦਸ਼ਾਹ ਜੋ ਤਖ਼ਤ 'ਤੇ ਬੈਠਾ ਹੈ, ਬਹਾਦਰ ਸ਼ਾਹ,

ਆਪਣੇ ਆਪ ਵਿੱਚ ਬਾਦਸ਼ਾਹ ਕਹਿੰਦੇ ਨੇ, ਕਾਜੀ ਜੀ ਬਾਦਸ਼ਾਹ ਕਹਿੰਦੇ ਨੇ, ਕਾਜੀ ਜੀ ਚਾਹੇ ਤਾਂ ਬਾਦਸ਼ਾਹ ਜੀ ਚਾਹੇ ਤਾਂ ਕਿਸੇ ਗਰੀਬ ਬੰਦੇ ਨੂੰ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਗੁਰਦੇਵ ਪਾਤਸ਼ਾਹ ਆਪਣੇ ਸਮੇਂ ਦਾ ਮੋਸ਼ਾ ਤੋਂ ਕਾਏ ਹੋਏ ਸਮੇਂ ਦਾ ਸ਼ਬਦ ਫਿਰ ਬੰਦੇ ਨੂੰ ਬੰਦਾ ਨਹੀਂ ਸਮਝਦਾ, ਉਹ ਫਿਰ ਬੰਦੇ ਨੂੰ ਬੰਦਾ ਆਪਣਿਆਂ ਦੇ ਉੱਪਰ ਹੀ ਉਹ ਘੂਰ ਘੂਰ ਕੇ ਹੁਕਮ ਚਲਾਉਣ ਲਈ ਘੂਰ ਘੂਰ ਕੇ ਹੁਕਮ ਚਲਾਉਣ ਲੱਗ ਪੈਂਦਾ। ਬਾਦਸ਼ਾਹ ਕਹਿੰਦੇ ਨੇ, ਇਤਿਹਾਸ ਦੀ ਕਥਾ ਦੇ ਦਰਸ਼ਨ ਦਾ ਇਹਨਾਂ ਨਾਲ ਸੁਣਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮਹਾਰਾਜ ਸੱਚੇ ਜਿਹੜਾ ਬਾਦਸ਼ਾਹ ਦਾ ਹੁਕਮ ਹੈ ਇਹ ਵੀ ਆਪਣੇ ਬਾਦਸ਼ਾਹ ਕਰਾਵਾ ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਰਤੇ ਹੁਕਮ ਅਸੀਂ ਕੋ ਕਹਿਓ ਬਰਤੇ ਹੁਕਮ ਅਸੀਂ ਕਹਿ ਲੱਗੇ ਜਿਹੜਾ ਹੁਕਮ ਵਰਤਦਾ ਹੈ ਕਹਿ ਲੱਗੇ ਜਿਹੜਾ ਹੁਕਮ ਵਰਤਦਾ ਹੈ ਮਾਰੇ ਬਖਸ਼ੇ ਦੇ ਮਹੀਨਾ ਮਹਾਰਾਜ ਕਹਿੰਦੇ ਨੇ ਬਾਦਸ਼ਾਹ ਕਿਸੇ ਨੂੰ ਮਾਰ ਦੇ ਕਿਸੇ ਨੂੰ ਬਖਸ਼ ਦੇ ਬੜੀ ਬੜੀ ਕਰਾਮਤ ਹੈ ਇਹ ਬਾਦਸ਼ਾਹ ਦਾ ਮੁੱਖ ਜਿਹੜਾ ਇਹ ਵੀ ਬੜੀ ਵੱਡੀ ਅਜ਼ਮਤ ਹੁੰਦੀ ਹੈ ਇਹ ਵੀ ਬੜੀ ਵੱਡੀ ਅਜ਼ਮਤ ਹੁੰਦੀ ਹੈ ਮਹਾਰਾਜ ਦੇ ਬੋਲ ਸੁਣ ਕੇ ਜਿਹੜਾ ਸਰੀਆ ਹੈ ਬੋਲੇ ਸਰਕ ਨਾਲ ਫਿਰ ਸਵਾਲ ਕੀਤਾ ਤੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਦਸ਼ਾਹ ਦਾ ਸਤਿਗੁਰੂ ਠੀਕ ਹੈ ਕਰਾਮਾਤ ਹੈ ਸਤਿਗੁਰੂ ਠੀਕ ਪਰ ਕਲਾਸੀ ਨਹੀਂ ਤਾਂ ਕੋਈ ਕਰਾਮਾਤ ਦਿਖਾਓ ਨਾ ਮਹਾਰਾਜ ਕਰਾਮਾਤ ਬੜੇ ਤਰੰਗ ਨਾਲ ਬੋਲਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਸੁਭਾ ਤੋਂ ਬਾਦਸ਼ਾਹ ਬਣ ਰਹੇ ਹੋ ਉਹ ਤਾਂ ਬਾਦਸ਼ਾਹ ਹੈ ਆਪਣੇ ਸਮੇਂ ਦਾ ਅਸੀਂ ਵੀ ਮੰਨਦੇ ਹਾਂ ਆਪਣੇ ਸਮੇਂ ਦਾ ਅਸੀਂ ਵੀ ਮੰਨਦੇ ਹਾਂ ਸਭ ਪਾਸੇ ਹਜ਼ੂਰ ਬਾਦਸ਼ਾਹ ਦਾ ਹੁਕਮ ਹੀ ਚੱਲਦਾ ਹੈ ਮੰਨਣਾ ਚਾਹੀਦਾ ਹੈ ਹੁਕਮ ਹੀ ਚੱਲਦਾ ਹੈ ਤੇ ਮਹਾਰਾਜ ਅਸੀਂ ਤਾਂ ਆਪ ਜੀ ਦੇ ਪਰਸੋਂ ਕੁਝ ਸੁਣਨਾ ਚਾਹੁੰਦੇ ਹਾਂ ਕਿ ਤੁਸੀਂ ਕੋਈ ਕਰਾਮਾਤ ਦਿਖਾਓ ਨਾ ਤੁਸੀਂ ਕੋਈ ਕਰਾਮਾਤ ਦਿਖਾਓ ਤੇ ਗੁਰਦੇਵ ਪਿਤਾ ਜੀ ਨੂੰ ਆਖਦਾ ਹੈ ਕਹਿੰਦਾ ਜੇ ਤੁਸੀਂ ਕੋਈ ਬਾਤ ਕੋਈ ਧਿਆਨ ਪਾਕ ਪ੍ਰਗਟ ਮਹਾਰਾਜ ਜੀ ਦੇ ਪਾਤਸ਼ਾਹ ਕਰਾਮਾਤ ਮਾਣਦੇ ਹੋ ਤਾਂ ਉਸ ਪ੍ਰਕਾਸ਼ ਕਰੋ ਜਾਂ ਪ੍ਰਗਟ ਕਰੋ ਪ੍ਰਗਟ ਕਰੋ ਤੇ ਜਦੋਂ ਇਸ ਪ੍ਰਕਾਰ ਕਲਗੀ ਧਰ ਦੇ ਸਵੇਸ਼ਾਰ ਨੇ ਕਲਗੀ ਧਰ ਪਿੱਛੇ ਦੇ ਤਰਕ ਭਰੇ ਬੋਲ ਜਗਤ ਦੇ ਨਾਲ ਸੁਣੇ ਬੋਲ ਸੁਣੇ ਹਨ ਨਾਲ ਸੁਣਾਉਂਦੀ ਨੇ ਸੁਣੇ ਹਨ ਤੇ ਹਜ਼ੂਰ ਨੇ ਆਪਣੀ ਜੇਬ ਦੇ ਵਿੱਚ ਦੂਰ ਹੱਥ ਪਾਇਆ ਹੈ ਜੇਬ ਦੇ ਵਿੱਚ ਹੱਥ ਪਾਇਆ ਹੈ ਤੇ ਮਾਲਕ ਜੀ ਨੇ ਆਪਣੀ ਜੇਬ ਦੇ ਵਿੱਚ ਹੱਥ ਪਾਇਆ ਆਪਣੀ ਜੇਬ ਦੇ ਵਿੱਚ ਸੱਚੇ ਪਾਤਸ਼ਾਹ ਨੇ ਇੱਕ ਮੋਹਰ ਕੱਢੀ ਹੈ ਇੱਕ ਮੋਹਰ ਕੱਢੀ ਹੈ ਤੇ ਪਾਤਸ਼ਾਹ ਕਹਿੰਦੇ ਨੇ ਸੁਣੋ ਸਾਰਿਆਂ ਦਾ ਸੰਬੋਧਨ ਉਸ ਕੇ ਸੁਣੋ ਸਾਰਿਆਂ ਨੂੰ ਲੋਕ ਬਚਨ ਕਹਿੰਦੇ ਨੇ ਹੁਣ ਸੁਣੋ ਲੋਕ ਬਚਨ

ਖਾਲਸੇ ਦੇ ਹਰ ਵੇਲੇ ਕੋਲ ਹੋਣੀ ਚਾਹੀਦੀ ਹੈ ਤੇ ਹਰ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੇ ਪਾਤਸ਼ਾਹ ਮਹਾਰਾਜ ਨੂੰ ਸੰਗਤ ਦੇ ਸਾਥ ਬਖਸ਼ਿਆ ਪਾਰਾ ਹੈ ਸਾਨੂੰ ਇਹ ਦਾਤ ਸਾਧ ਸੰਗਤ ਜੀ ਜਦੋਂ ਇੱਕ ਮਿਆਸ ਦੇ ਵਿੱਚੋਂ ਬਾਹਰ ਕੱਢੀ ਹੈ ਇੱਕ ਮਿਆਸ ਦੇ ਸਾਰੇ ਦਰਬਾਰੀ ਜਿਹੜੇ ਨੇ ਵੇਖਣ ਵਾਲੇ ਦਰਬਾਰੀ ਸੁਣਨ ਵਾਲੇ ਵੇਖਣ ਨੇ ਸੁਣ ਚਿਹਰਿਆਂ ਦੇ ਰੰਗ ਪੀਲੇ ਪੈ ਗਏ ਚਿਹਰਿਆਂ ਦੇ ਰੰਗ ਪੀਲੇ ਪੈ ਗਏ ਤੇਜ ਮੁੱਖ ਤੋਂ ਸ੍ਰੀ ਪਤ ਕਲੇ ਦੀ ਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਮੰਨ ਕੇ ਫਿਰ ਪਵਿੱਤਰ ਪਾਵਨ ਰਚਨ ਕਹੇ ਹਨ ਪਵਿੱਤਰ ਪਾਵਨ ਬਚਨ ਕਹੇ ਹਨ ਮਹਾਰਾਜ ਨੇ ਬੋਲ ਕੇ ਕਹਿਣ ਲੱਗੇ ਸੁਣ ਆਪਣੇ ਆਪਣੀ ਇੱਕ ਕਰਾਮਾਤ ਸੁਣੋ ਨਾਨਕ ਸਾਹਿਬ ਜੀ ਇੱਕ ਕਰਾਮਾਤ ਹੈ ਗੁਰੂ ਨਾਨਕ ਹਜ਼ੂਰ ਨੇ ਤੀਸਰੀ ਕਰਾਮਾਤ ਹਜ਼ੂਰ ਨੇ ਤੀਸਰੀ ਕਰਾਮਾਤ ਜਿਹੜੀ ਹਰ ਵੇਲੇ ਖਾਲਸੇ ਦੇ ਗਾਤਰੇ ਦੇ ਵਿੱਚ ਕਰਾਮਾਤ ਹੋਣੀ ਚਾਹੀਦੀ ਹੈ ਬਾਬਾਲੇ ਨੇ ਉਹ ਹੋਣੀ ਚਾਹੀਦੀ ਹੈ ਜਿਹੜੇ ਆਪਣੇ ਕੋਲ ਪਿਆਰ ਨਾਲ ਸ਼ੌਂਕ ਨਾਲ ਗੁਰੂ ਦੀ ਬਖਸ਼ਿਸ਼ ਸਮਝਦੇ ਹੋਇਆ ਗੁਰੂ ਦੀ ਏਕ ਨੂੰ ਆਪਣੇ ਕੋਲ ਰੱਖਦੇ ਨੇ ਸਾਥ ਏਕ ਨੂੰ ਆਪਣੇ ਕੋਲ ਰੱਖ ਗੁਰੂ ਕਾ ਸ਼ਸਤ ਸਰੀਰ ਦਾ ਅੰਗ ਸਮਝ ਕੇ ਆਪਣੇ ਨਾਲ ਲੱਗਦੇ ਅੰਗ ਸਮਝ ਕੇ ਮਹਾਰਾਜ ਨੇ ਬੋਲ ਕੇ ਬੋਲ ਹੁਣ ਤੇਰਾ ਹੋਣੇ ਸਿਰ ਬੋਲ ਲੱਗ ਇੱਕ ਵਾਰ ਬੋਲ ਫੇਰ ਇੱਕ ਅਗਲਾ ਸਵਾਲ ਕਰ ਮਹਾਰਾਜ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਲਾਹੀ ਦਰਗਾਹ ਜਦੋਂ ਕੋਈ ਮਰਦ ਹੱਥ ਜ਼ਰੂਰ ਜ਼ਿਕਰ ਕਰਨਾ ਜ਼ਰੂਰ ਰਜੌਰੀ ਦੇ ਵਿੱਚ ਆਪ ਜੀ ਦਾ ਜਨਮ ਹੋਇਆ ਬਾਬਾ ਬੰਦਾ ਸਿੰਘ ਜੀ ਦਾ ਸ਼ਹਾਦਤ ਗੁਰੂ ਸਵਾਰੇ ਚੱਲਦੇ ਚੱਲਦੇ ਕਈ ਥਾਵਾਂ ਕਰਦੇ ਇਸ ਜਗ੍ਹਾ ਗੁਰਦੁਆਰਾ ਦੇ ਰੂਪ ਵਿੱਚ ਬੈਰਾਗੀ ਦੇ ਰੂਪ ਟਿਕੇ ਹੋਏ ਸਨ ਇਸ ਅਸਥਾਨ ਗੁਰੂ ਸਵਾਰੇ ਜਦੋਂ ਗੁਰੂ ਗੋਬਿੰਦ ਸਿੰਘ ਸੱਜੇ ਪਾਸੇ ਜਦੋਂ ਗੁਰੂ ਗੋਬਿੰਦ ਸਾਹਿਬ ਨੇ ਕਮਾਲ ਅਵਤਾਰ ਪਤਾ ਜੀ ਇੱਥੇ ਆਏ ਮਾਤ ਦਾ ਪਿਤਾ ਮਹਾਰਾਜ ਦਾ ਦੇਖਣ ਆਉਣ ਦਾ ਇੱਕ ਇਹ ਵੀ ਕਾਰਨ ਸੀ ਹੋਰ ਵੀ ਕਈ ਕਾਰਨ ਨੇ ਤੇ ਆਸਾਂ ਵੀ ਦੇਖੇ ਨੇ ਇੱਕ ਇਹ ਵੀ ਬੜਾ ਵੱਡਾ ਕਾਰਨ ਹੈ ਮਹਾਰਾਜ ਇਹ ਵੀ ਜੁਲਮ ਵੀ ਰਾਜ ਦੀ ਜੜ ਪਾੜਨ ਵਾਸਤੇ ਜੁਲਮ ਵੀ ਰਾਜ ਦੀ ਜੜ ਅੰਥ ਦਾ ਜਸੇਦਾਰ ਪੰਥ ਦਾ ਜਸੇਦਾਰ ਲੀਡਰ ਥਾਪ ਕੇ ਤੋੜਨ ਵਾਸਤੇ ਥਾਪ ਕੇ ਤੋੜਨ ਵਾਸਤੇ ਮਹਾਰਾਜ ਦੇ ਡੇਰੇ ਵਿੱਚ ਗਏ ਮਹਾਰਾਜ ਦੇ ਬੜੀ ਲੰਮੀ ਇਹ ਕਥਾ ਹੈ ਔਰ ਬੜੀ ਲੰਮੀ ਕਈ ਪ੍ਰਕਾਰ ਦੇ ਉਹਨਾਂ ਨੇ ਸਾਧ ਸੰਗਤਾਂ ਦੇ ਉਹਨਾਂ ਨੇ ਚਮਤਕਾਰ ਸੰਗਰਾ ਮਾਤਾਂ ਮਠਾਈਆਂ ਪਰ ਕੋਈ ਪੇਸ਼ ਨਾ ਗਿਆ ਪੂਰਿਆ ਗੁਰੂ ਜੀ ਦੇ ਪੇਸ਼ ਸਭਰਾ ਪੂਰੇ ਗੁਰੂ ਦੇ ਸਾਹਮਣੇ ਸਭਰਾ ਪੂਰੇ ਗੁਰੂ ਦੇ ਸਾਹਮਣੇ ਹੈ ਕਿ ਮਹਾਰਾਜ ਦੇ ਚਰਨਾਂ ਚ ਪਏ ਪਾਤਿ ਮਹਾਰਾਜ ਦੇ ਚਰਨਾਂ ਦੀ ਕੋਲ ਸ਼ਕਾਈ ਖੰਡੇ ਪੱਤੇ ਦੀ ਪੜਾਈ ਗੁਰੂ ਜੀ ਸਿੰਘ ਨਾਮ ਹੀ ਆਉਂਦਾ ਹੈ ਭਾਈ ਬੰਦਾ ਸਿੰਘ ਬਹਾਦਰ ਨਾਮ ਦੇ ਪਰਜਲ ਸਿੰਘ ਬਹਾਦਰ ਸਾਹਿਬ ਜੀ ਦਾ ਨਾਮ ਰੱਖਿਆ ਪਰ ਹਜ਼ੂਰ ਸੱਚੇ ਪਾਤਸ਼ਾਹ ਨੇ ਇਸੇ ਸਲਤੀ ਤੋਂ ਪਾਤਸ਼ਾਹ ਪੰਜ ਸਿਰ ਦਿੱਤੇ ਆਪਣੇ ਤੀਰ ਬਾੜ ਇੱਕ ਪੱਥੇ ਦੇ ਵਿੱਚੋਂ ਪੰਜ ਤੀਰ ਦਿੱਤੇ ਇਹਦੇ ਵਿੱਚੋਂ ਸਤਿਗੁਰੂ ਨੇ ਤੇਗ ਦਿੱਤੀ ਸਤਿਗੁਰੂ ਨੇ ਪਾਤਸ਼ਾਹ ਨੇ ਨਿਸ਼ਾਨ ਸਾਹਿਬ ਦਿੱਤਾ ਨਗਾਰਾ ਦਿੱਤਾ ਹੋਰ ਦਿੱਤੀ ਨਗਾਰਾ ਦਿੱਤਾ ਔਰ ਉਹ ਪੰਜ ਪਿਆਰੇ ਪੰਜ ਸਿੰਘ ਦਿੱਤੇ 20 ਸਿੰਘ ਨਾਲ ਹੋਰ ਗੁਰੇ ਨੇ 20 ਸਿੰਘ ਔਰ ਹਲਵੇ ਦਾ ਗੁਰੇ ਦੀਆਂ ਥਾਵੜਾ ਦਿੱਤਾ ਕਿ ਅਸੀਸਾਂ ਥਾਵੜਾ ਦਿੱਤਾ ਤੇ ਪੰਜਾਬ ਦੀ ਧਰਤੀ ਨੂੰ ਭੇਜਿਆ ਕਿ ਜਾਓ ਬਾਬਾ ਦੀ ਧਰਤੀ ਨੂੰ ਭੇਜਿਆ ਕਿ ਜ਼ੁਲਮ ਦੀ ਰਾਜ ਦੀ ਜੜਾ ਪੁਰਾਣੇ ਦੀ ਨਿਆਮੀ ਦਾ ਹੱਕ ਸਾਡਾ ਸਾਹੂ ਨਾਲ ਰਾਜ ਦਾ ਹਾਰਸਾ ਰਾਜ ਸਾਫ ਦਾ ਰਾਜ ਖਾਲਸਾ ਪੰਜਾਬ ਵਿੱਚ ਜਾ ਕੇ ਬਾਬਾ ਬੰਦਾ ਸਿੰਘ ਯਾਦ ਵਿੱਚ ਜਾ ਕੇ ਬਾਬਾ ਸਰਹੰਦ ਦੀ ਪਿੱਟ ਨਾਲ ਪਿੱਟ ਖੜਕਾਈ ਕਈ ਸ਼ਹਿਰਾਂ ਨਾਲ ਲੜਿਆ ਮਿਲ ਗਈ ਕਈ ਸ਼ਹਿਰਾਂ ਨਾਲ ਲੜਿਆ ਗੁਰੂ ਸਵਾਰਿਓ ਫਿਰ ਖਾਲਸਾ ਰਾਜ ਗੈਂਸ ਤੋਂ ਬਾਅਦ ਫਿਰ ਖੀਰ ਦਾ ਰਾਜ ਗੁਰਦਾਸ ਨਗਰ ਦੀ ਗੜੀ ਦੇ ਵਿੱਚ ਗੁਰਦਾਸ ਨਗਰ ਦੀ ਗੜੀ ਘਿਰੇ ਹੋਏ ਖਾਲਸੇ ਸਾਥੀਆਂ ਸਮੇਤ ਦੇ ਪ੍ਰਧਾਨ ਹੋਏ ਸਾਥੀਆਂ ਸਮੇਤ ਲਾਹੌਰ ਲੜਿਆ ਗਿਆ ਲਾਹੌਰ ਜਾਇਆ ਨੂੰ ਗ੍ਰਿਫਤਾਰ ਲਾਹੌਰ ਤੋਂ ਆਪ ਜੀ ਨੂੰ ਦਿੱਲੀ ਲਿਆਂਦਾ ਗਿਆ ਸਾਥੀ ਨਾਲ ਕੈਦ ਕੀਤੇ ਹੋਏ ਨੇ ਨਾਲ ਕਈ ਸਾਥੀ ਹੋਏ ਜੀ
ਚਾਰ ਸਾਲ ਗੱਡਿਆ ਸਿਰਾਂ ਦਾ ਲਾਇਆ ਹੋਇਆ ਪੰਜਾਬ ਦੇ ਵਿੱਚ ਦਿੱਲੀ ਲਿਆਂਦਾ ਹੈ ਪੰਜਾਬ ਦੇ ਵਿੱਚੋਂ ਔਰ ਹਾਥੀ ਦੀਆਂ ਭਾਰੀ ਵਿੱਚ ਔਰ ਹਾਥੀ ਪਰ ਪਿੰਜਰੇ ਦੇ ਵਿੱਚ ਲੋਹੇ ਦੇ ਪਿੰਜਰੇ ਸੰਗੇ ਨਾਲ ਬੱਦਲ ਹੋਇਆ ਤੌਂਦੇ ਬਾਦਸ਼ਾਹ ਦਾ ਬਾਬਾ ਬਗਦਾ ਸਿੰਘ ਬਹਾਦਰ ਨੂੰ ਦਿੱਲੀ ਲਿਆਂਦਾ ਬਗਦਾ ਸਿੰਘ ਬਹਾਦਰ ਨੂੰ ਕਈ ਮਹੀਨੇ ਰਾਤ ਕੇ ਤਸੀਹੇ ਦਿੱਤੇ ਗਏ ਮਹੀਨੇ ਰਾਤ ਕੇ 100 ਸਿੰਘ ਰੋਜ਼ 100 ਸਿੱਖੜੇ ਸਿੰਘਾਂ ਨੂੰ ਕਤਲ ਕੀਤਾ ਸ਼ਹੀਦ ਹੋਏ ਸ਼ਹਾਦਤ ਦਾ ਜਾਮਾ ਜੀ ਗਈ ਹੋਏ ਚੋਣਵੇਂ ਜੰਮੈਲ ਭਾਈ ਆਲੀ ਸੋਨ ਮਾਜਰ ਸਿੰਘ ਬਾਬਾ ਕਾਲੀ ਸਿੰਘ ਭਾਈ ਬਾਜ ਸਿੰਘ ਬਾਬਾ ਫਤਿਹ ਸਾਰੇ ਸਿੰਘ ਜਿਹੜੇ ਸੀ ਫਿਰ ਆਪ ਜੀ ਦੇ ਸਾਹਮਣੇ ਉਹਨਾਂ ਦਾ 4 ਸਾਲ ਕਈ ਮਹੀਨਿਆਂ ਦੇ ਸਾਹਮਣੇ ਬਾਬਾ ਬੰਦਾ ਸਿੰਘ ਬਹਾਦਰ ਸੇ ਜਦੋਂ ਭਾਈ ਅਜੈ ਸਿੰਘ ਆਏ ਭਾਈ ਅਜੈ ਸਿੰਘ ਕਿੱਦਾਂ ਦਾ ਸੀਨ ਹੈ ਕਿੱਦਾਂ ਦਾ ਮਾਹੌਲ ਹੈ ਤਸਵੀਰ ਹੈ ਅੱਖਾਂ ਕੇ ਲਿਆਓ ਤਸਵੀਰ ਹੈ ਅੱਖਾਂ ਕੇ ਲਿਆਓ ਪਿਤਾ ਤੇ ਪੁੱਤਰ ਦੀ ਸਾਂਝ ਹੈ ਪਿਤਾ ਤੇ ਪੁੱਤਰ ਭਾਜ ਕੇ ਬਾਬਾ ਅਜੈ ਸਿੰਘ ਆਪਣੇ ਪਿਤਾ ਬਾਬਾ ਅਜੈ ਸਿੰਘ ਬਹਾਦਰ ਦੀਆਂ ਲੱਤਾਂ ਨੂੰ ਜਾ ਕੇ ਸਿੰਬੜੇ ਸਾਡੇ 4 ਸਾਲ ਦੀ ਉਮਰ ਨੇ ਸਾਡੇ 4 ਸੰਗਲਾਂ ਵਿੱਚ ਵੱਧਿਆ ਹੋਇਆ ਕੌਮ ਦਾ ਜਰਨੈਲ ਹੱਥਾਂ ਵੱਧੇ ਹੋਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਜਪੀ ਗਏ ਬਾਦਸ਼ਾਹ ਦੋ ਜਲਾਦਾਂ ਨੇ ਬਾਬਾ ਅਜੈ ਸੂਬੀਆਂ ਲੱਤਾਂ ਨੇ ਪਕੜੀ ਅੱਜ ਦੋ ਸਿਪਾਹੀਆਂ ਨੇ ਉਹਨਾਂ ਦੇ ਹੱਥੀਆਂ ਪਕੜੇ ਜ਼ਮੀਨ ਤੇ ਲਟਾਇਆ ਹੱਥ ਪਕੜੇ ਜ਼ਮੀਨ ਤੇ ਲਟਾਇਆ ਫਿਰ ਉਹਨਾਂ ਦਾ ਜੀ ਪੇਟ ਫਿਟਾਣ ਦਾ ਆ ਗਿਆ ਛਾਤੀ ਤੇ ਤਿੱਖਾ ਖੰਜਰ ਚਲਾਇਆ ਛਾਤੀ ਤੇ ਤਿੱਖਾ ਥੌਰ ਲਾਇਆ ਤੜਫਦਾ ਹੋਇਆ ਔਰ ਦਿਲ ਬਾਬਾ ਅਜੈ ਸਿੰਘ ਜੀ ਦਾ ਕਰੇ ਕਿ ਬਾਬਾ ਸਿੰਘ ਜੀ ਦਾ ਬਹਾਦਰ ਜੀ ਦੇ ਮੂੰਹ ਵਿੱਚ ਤੁੰਨਿਆ ਗਿਆ ਮੂੰਹ ਚ ਪਾਇਆ ਮੂੰਹ ਵਿੱਚ ਤੁੰਨਿਆ ਗਿਆ ਔਰ ਫਿਰ ਹਾਜ਼ਰ ਪਾਇਆ ਔਰ ਫਿਰ ਹਾਂਮਰਾਂ ਦਾ ਨਾੜਾਂ ਦਾ ਰੁਕ ਭਰ ਕੇ ਕੱਢ ਕੇ ਬਾਹਰ ਬਾਬਾ ਬੰਦਾ ਸਿੰਘ ਦੇ ਹੱਥ ਦੇ ਨਾਲ ਵਿੱਚ ਬਾਬਾ ਬੰਦਾ ਔਰ ਪੁੱਛਦੇ ਨੇ ਅਗਲੇ ਕਹਿੰਦੇ ਕੀ ਮਹਿਸੂਸ ਹੁੰਦਾ ਹੈ ਅਗਲੇ ਕਹਿੰਦੇ ਕਹਿੰਦੇ ਅਣਖ ਦੇ ਮੈਦਾਨ ਦੇ ਵਿੱਚੋਂ ਕਹਿੰਦੇ ਅਣਖ ਦੇ ਮੈਦਾਨ ਗੈਰ ਜ਼ਮੀਰ ਦੀ ਦੁਨੀਆ ਦੇ ਵਿੱਚੋਂ ਜ਼ਮੀਰ ਦੀ ਤੁਸੀਂ ਹਾਰ ਬੈਠੇ ਹੋ ਮੈਂ ਗੁਰੂ ਦੀ ਅਸੀਸ ਬਖਸ਼ਿਸ਼ ਲੈ ਕੇ ਗੁਰੂ ਦੀ ਅਸੀਸ ਬਖਸ਼ਿਸ਼ ਲੈ ਕੇ ਆਇਆ ਮੇਰਾ ਮੁਖ ਮਿੱਠੇ ਕਰਵਾਏ ਜਾਂਦੇ ਹਨ ਤੇ ਲੋਕ ਵਾਜ ਜਾਂਦੇ ਨੇ ਮਿੱਠੇ ਨਾਲ ਮੂੰਹ ਮਿੱਠਾ ਕਰਦੇ ਨੇ ਮਿੱਠੇ ਨਾਲ ਇੰਨਾ ਇਸਤਾਨ ਜਾਗਦੇ ਨੇ ਮੇਰੇ ਪੁੱਤਰ ਦੇ ਇੰਨਾ ਕਲੇਜ ਜਾਗਦੇ ਨੇ ਨਾਲ ਮੇਰਾ ਮੂੰਹ ਮਿੱਠਾ ਕਰਵਾਏ ਤੇ ਜਿੰਨਾ ਮੇਰਾ ਇੰਨਾ ਵੱਡਾ ਇਤਿਹਾਸ ਹੈ ਇੰਨਾ ਵੱਡਾ ਬਾਬਾ ਜੀ ਨੂੰ ਸਵਾਲ ਕੀਤਾ ਜਲਾਲ ਨੇ ਬਾਬਾ ਜੀ ਨੂੰ ਸਵਾਲ ਸਮੇਂ ਦੇ ਹਾਲਾਤਾਂ ਬਾਰੇ ਇਸ਼ਾਰਾ ਨੇ ਸਮੇਂ ਦੇ ਹਾਲਾਤ ਲੰਗਾ ਕਰਦੇ ਹਿਰਨੀ ਦੇ ਲੱਗ ਸਕਦੇ ਨੇ ਇੱਥੇ ਹਿਰਨੀ ਦੇ ਬਜਦੇ ਤੁਸੀਂ ਹਥਿਆਰ ਤੀਰ ਸਮਾਨ ਸੁੱਟ ਦਿੱਤੇ ਬੈਰਾਗੀ ਸਮਾਨ ਸੁੱਟ ਦਿੱਤੇ ਬੈਰਾਗੀ ਤੁਹਾਡਾ ਆਪਣਾ ਪੁੱਤਰ ਤੁਹਾਡੇ ਸਾਹਮਣੇ ਅੱਡਾ ਹਾਂ ਤੇ ਸ਼ਹੀਦ ਕੀਤਾ ਤੇ ਸਦਮ ਕੀਤਾ ਕੋ ਕੇ ਅਸੀਂ ਮਾਰਿਆ ਹੁਣੇ ਤੁਹਾਡਾ ਗੇਲ ਸੜ ਮਾਰਿਆ ਹੁਣੇ ਤੁਹਾਡਾ ਸੰਗ ਜੀ ਸਰੋਂ ਇਹ ਬੈਰਾਗ ਮਜੀ ਇਤਿਹਾਸ ਹੈ ਇਹ ਬੈਰਾਗ ਬਾਬਾ ਜੀ ਨੇ ਜਵਾਬ ਦਿੱਤਾ ਬਾਬਾ ਜੀ ਨੇ ਜਵਾਬ ਦੇਣ ਦਾ ਇਤਿਹਾਸ ਹੈ ਅੰਮ੍ਰਿਤ ਛਕਿਆ ਹੈ ਹੁਣ ਮੇਰੇ ਵਿੱਚ ਅੰਮ੍ਰਿਤ ਦੀ ਸ਼ਕਤੀ ਅੰਮ੍ਰਿਤ ਵੇਲੇ ਦੀ ਸਿਮਰਨ ਮੇਰੀ ਅੰਮ੍ਰਿਤ ਹੁਣ ਗੁਰਬਾਣੀ ਦੀ ਸ਼ਕਤੀ ਆ ਗਈ ਹੈ ਹੁਣ ਗੁਰਬਾਣੀ ਮੇਰੇ ਅੰਦਰ ਦੀ ਚਰਨ ਸ਼ਕਤੀ ਪੈਦਾ ਹੋ ਗਈ ਮੈਂ ਚਲਾਂਗਾ ਜੈਕਾਰੇ ਛੱਡਦੇ ਹੋਇਆ ਬਾਬਾ ਜੀ ਨੇ ਜੈਕਾਰੇ ਛੱਡਦੇ ਹੋਇਆ ਮਹਿਰੌਲੀ ਦਾ ਸਥਾਨ ਹੈ ਦਿੱਲੀ ਮਹਿਰੌਲੀ ਇਸ ਜਗ੍ਹਾ ਨੇ ਦਿੱਲੀ ਉਹਨਾਂ ਦਾ ਜਮੂਰ ਜਿਸ ਪਹਿਲਾਂ ਮਾਸ ਨੂੰ ਦਾ ਜਗ ਗਿਆ ਨਾਲ ਪਹਿਲਾਂ ਫਿਰ ਇੱਕ ਇੱਕ ਅੰਗ ਕੱਟਿਆ ਔਰ ਬੜੇ ਧਿਆਨ ਨਾਲ ਤਸੀਹੇ ਦੇ ਕੇ ਅੱਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦ ਕੀਤਾ ਗਿਆ ਸਿੰਘ ਬਹਾਦਰ ਇੱਕ ਵਿਦਵਾਨ ਦੀ ਬੋਲ ਲਿਖੇ ਨੇ ਇੱਕ ਵਿਦਵਾਨ ਨਾਲ ਜਮੂਰਾ ਤੂੜੀ ਚਾੜੀ ਜਮੂਰਾ ਮਾਸ ਜੰਮਣੀ ਹੱਡੀਆਂ ਦਾ ਜਿਆ
ਤੋਂ ਹੱਟਿਆ ਕੇ ਸੁਲਿਆ ਮਾਵਣ ਵਾਲੇ ਕੇ ਸੁਲਵਾਰ ਬੰਦਾ ਸਿੰਘ ਫਿਰ ਨਾ ਹਿੱਲਿਆ ਬੰਦਾ ਸੇਲ ਪੁਰਦਾ ਦਾ ਮੂੰਹ ਬਾਪੂ ਦੇ ਜਲਾਦਾਂ ਜਵਾਬ ਕਮਾਇਆ ਜਲਾਦਾਂ ਫਿਰ ਵੀ ਸ਼ੁਕਰ ਗੁਜ਼ਾਰ ਫਿਰ ਵੀ ਸਿੱਧਗੁਰ ਬੰਦੇ ਸਿੱਧਗੁਰ ਨਵਾਇਆ ਸਿੱਧਗੀ ਬੰਦਾ ਸਿੱਧੇ ਜ਼ੁਲਮ ਕਿਹਾ ਜ਼ਮਾਨੇ ਦੇ ਜ਼ੁਲਮ ਤਾਂ ਗੁਰੂ ਨੇ ਸ਼ਮੇਸ਼ ਦੀ ਸਿੱਖੀ ਵੇਲੇ ਸਾਡੀ ਦੀ ਨਹੀਂ ਬੋਲੀ ਇਸ ਨੂੰ ਨਾ ਸਕਦੀ ਸਕਦੀ ਨੂੰ ਤਲਵਾਰ ਸਕਦੀ ਤਲਵਾਰ ਗੋਬਿੰਦ ਸਿੰਘ ਦੀ ਸਿੱਖੀ ਗੁਰੂ ਗੋਬਿੰਦ ਸਿੰਘ ਦੀ ਝੂਠੇ ਲਈ ਲਿਆਇਆ ਬਹਾਦਰ ਦੇ ਤਸੱਲੀ ਜਵਾਬ ਕਿਸੇ ਨੂੰ ਹੁਣ ਗੁਰੂ ਸਾਹਿਬ ਦੇ ਸਾਹਮਣੇ ਕੋਈ ਸਵਾਲ ਨਹੀਂ ਆ ਰਿਹਾ, ਕੋਈ ਬੋਲ ਨਹੀਂ ਆ ਰਿਹਾ, ਸਾਰੇ ਚੁੱਪ ਨੇ। ਜੋ ਦਿਖਦਾ ਹੈ ਜੋ ਵੱਡਾ ਹੈ, ਕੋਈ ਵੀ ਬੋਲਦਾ ਨਹੀਂ, ਵੱਡਾ ਹੈ ਕੋਈ ਵੀ ਬੋਲਦਾ ਨਹੀਂ। ਕਿੰਨਾ ਸਮਾਂ ਸੱਚੇ ਪਾਤਸ਼ਾਹ ਕਿੰਨਾ ਵੇਖਦੇ ਰਹਿਣੇ ਸੱਚੇ ਧਿਆਨ ਨਾਲ, ਕੋਈ ਤਾਂ ਬੋਲੇ ਬੜੇ ਧਿਆਨ ਨਾਲ, ਕੋਈ ਤਾਂ ਸਵਾਲ ਪਹਿਲੇ ਕੋਈ ਹੋਰ ਹੀ ਉੱਠ ਕੇ ਸਵਾਲ ਕਰਨ ਕਰਾ, ਕੋਈ ਹੋਰ ਹੀ ਉੱਠ ਪਰ ਕੋਈ ਵੀ ਬੋਲ ਨਹੀਂ ਰਿਹਾ, ਕੋਈ ਵੀ ਬੋਲ ਨਹੀਂ ਰਿਹਾ। ਫਿਰ ਕਿੰਨਾ ਸਮਾਂ ਹਜ਼ੂਰ ਸੱਚੇ ਪਾਤਸ਼ਾਹ ਇਸ ਪ੍ਰਕਾਰ ਦੇ ਉਸ ਸੱਚੇ ਬਾਦਸ਼ਾਹ ਇਸ ਪ੍ਰਕਾਰ ਦੇ ਮਹਾਰਾਜ ਸੱਚੇ ਪਾਤਸ਼ਾਹ ਘੋੜੇ ਦੇ ਉੱਪਰ ਸਵਾਰ ਹੋਏ ਹਨ, ਘੋੜੇ ਤੇ ਸਵਾਰ ਹੋਏ ਤੇ ਘੋੜਾ ਘੋੜੇ ਤੇ ਸਵਾਰ ਹੋਏ ਤੇ ਬੜੇ ਘੋੜੇ ਨਾਲ ਬੜੀ ਸਹਿਜ ਦੇ ਨਾਲ ਤੇ ਫੌਲੀ ਬੜਾ ਚੱਲ ਰਿਹਾ ਹੈ। ਨਹੀਂ ਫੌਲੀ ਹੋਈ ਘੋੜਾ ਬੜੀ ਫੜੀ ਨਾਲ ਤੇ ਘੋੜੇ ਦੀਆਂ ਚਾਲਾਂ ਹੁੰਦੀਆਂ ਨਹੀਂ ਨੇ, ਘੋੜ ਸਵਾਰ ਹੁੰਦੀਆਂ ਨੇ ਬੜੀ ਜਿਹੜੇ ਸਾਲ ਸਵਾਰ ਨੇ ਫੌਜਾਂ ਨੇ ਜਿਹੜੇ ਸਿੰਘ ਘੋੜਿਆਂ ਦੀ ਸੇਵਾ ਕਰਦੇ ਨੇ, ਸਾਨੂੰ ਪਤਾ ਹੈ ਘੋੜਿਆਂ ਦੀ ਸੇਵਾ ਘੋੜਿਆਂ ਦੀਆਂ ਵੱਖਰੀਆਂ ਵੱਖਰੀਆਂ ਚਾਲਾਂ, ਘੋੜਿਆਂ ਦੀਆਂ ਵੱਖਰੀਆਂ ਇੱਕ ਸਹਿਜ ਵਾਲੀ ਚਾਲ, ਇੱਕ ਮਧਿਅਮ ਸਹਿਜ ਵਾਲੀ ਚਾਲ, ਇੱਕ ਨਿਪਸਾ ਸਹਿਜ ਤੇਜ ਚਾਲ ਔਰ ਉਹਦੇ ਤੋਂ ਵੀ ਤੇਜ ਚਾਲ ਔਰ ਉਹਦੇ ਤੋਂ ਵੀ ਤੇਜ ਚਾਲ ਨੇ ਲਿਖਿਆ। ਇੱਥੇ ਗੁਰਦੇਵ ਪਿੰਡ ਦਾ ਘੋੜੇ ਤੇ ਸਵਾਰ ਹੋਏ ਪਿਤਾ ਜੀ, ਘੋੜਾ ਤੇ ਘੋੜਾ ਜਿਹੜਾ ਹੋਏ ਉਹ
ਬੜੇ ਸਹਿਜ ਸਹਿਜ ਨਾਲ ਬੜੀ ਮਸਤੀ ਨਾਲ ਚੱਲ ਰਿਹਾ ਹੈ, ਬੜੀ ਪਾਤਸ਼ਾਹ ਚੱਲਦੇ ਚੱਲਦੇ ਆਪਣੇ ਟਿਕਾਣੇ ਤੇ ਡੇਰੇ ਪੜਾ ਤੇ ਪਹੁੰਚ ਗਏ ਹਨ, ਡੇਰੇ ਪੜਾ ਤੇ ਪਹੁੰਚ ਗਏ ਹਨ। ਮਹਾਰਾਜ ਫਿਰ ਤੁਰੰਗ ਤੇ ਘੋੜੇ ਰਾਜ ਫਰੋਂ ਤੁਰੰਗ ਤੇ ਪ੍ਰਭੂ ਦੇ ਸਵਰੂਪ ਆਪਣੇ ਹਰ ਪ੍ਰਭੂ ਸਵਰੂਪ ਤੇ ਮਹਾਰਾਜ ਸੱਚੇ ਪਾਤਸ਼ਾਹ ਪੁੱਤਰ ਗਏ। ਮਹਾਰਾਜ ਸੱਚੇ ਆਸਨ ਤੇ ਜਾ ਕੇ ਆਪਣੇ ਬੜੇ ਸਨਾਤ ਨਾਲ ਬੜੇ ਸਹਿਜ ਨਾਲ ਲੰਮੇ ਪੈ ਗਏ ਹਨ, ਸਹਿਜ ਨਾਲ ਲੰਮੇ ਪੈ ਗਏ ਹਨ। ਇੱਕ ਦਿਨ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਹਿਜ ਸੁਭਾਅ ਦੇ ਵਿੱਚ ਹਨ, ਸਹਿਜ ਸੁਭਾਅ ਦੇ ਵਿੱਚ ਹਨ ਤੇ ਸਾਰੀ ਸਭਾ ਦੇ ਵਿੱਚ ਮਾਇਆ ਲੈਣੀ ਹੈ, ਕੋਈ ਨੌਕਰੀ ਮਾਇਆ ਲੈਣੀ ਹੈ, ਮਹਾਰਾਜ ਦਾ ਘਰ ਸਾਥ ਦਿੱਤਾ ਹੈ, ਪਠਾਨ ਪਹਿਲੇ ਨੇ ਉਹ ਜਿਹੜੇ ਪਠਾਨ ਸਮੇਂ ਦੇ ਵਿੱਚ ਜਿਨ੍ਹਾਂ ਨੇ ਨੌਕਰੀ ਕੀਤੀ ਸਾਥ ਦਿੱਤਾ ਹੈ, ਬੜੀ ਵੱਡੀ ਕਥਾ ਹੈ ਉੱਥੋਂ ਦੀ। ਬੜੀ ਵੱਡੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਮੋਹਰਾਂ ਲੋਕਾਂ ਨਾਲ ਮਹਾਰਾਜ ਲੱਗੇ ਹੁਣ ਮਨ ਨੂੰ ਮਾਇਆ ਲੱਗੀ ਭਰ ਭਰ ਕੇ ਉਹਨਾਂ ਨੂੰ ਗੁਰੂ ਪਾਤਸ਼ਾਹ ਮਹਾਰਾਜ ਐਵੇਂ ਕਰਦੇ ਹੁੰਦੇ ਸਨ, ਪਾਤਸ਼ਾਹ ਮਹਾਰਾਜ ਐਵੇਂ ਕਰਦੇ ਹੁੰਦੇ ਸਨ। ਕਈ ਵਾਰ ਸੱਚੇ ਪਾਤਸ਼ਾਹ ਕਈ ਹਜ਼ਾਰ ਦੇ ਵਿੱਚ ਪਾਉਂਦੇ ਹੁੰਦੇ ਸਨ, ਕੋਈ ਕਾਰਜ ਕਰਦੇ ਸੀ ਹੁੰਦਾ ਸੀ ਤੇ ਕੋਈ ਕਾਰਜ ਪਾ ਦਿੰਦੇ ਸੀ, ਬਸ ਜਿੱਦੇ ਮਾਇਆ ਅੱਗੇ ਦੇ ਸੰਬੰਧ ਦੀ ਮਾਇਆ ਆਏ ਸਿੱਖਾਂ ਸਵਾਸ ਦੀ ਮਾਇਆ ਸ਼ਰਧਾਲੂਆਂ ਨੇ ਜਦੋਂ ਲੈ ਕੇ ਆਉਂਦੀ ਫਿਰ ਮਹਾਰਾਜ ਜਦੋਂ ਲੈ ਕੇ ਖੁੱਲੇ ਵੀ ਮਾਰੇ ਫਿਰ ਮਹਾਰਾਜ ਜਿਹੜਾ ਅਰਥ ਦੇ ਵੀ ਮਾਰੇ ਕਰ ਕਿ ਗੁਰੂ ਜੀ ਦੇ ਕੋਲ ਮਾਇਆ ਹੁੰਦੀ ਨਹੀਂ ਸੀ, ਆਪ ਤਾਂ ਮਾਇਆ ਖਜ਼ਾਨਿਆਂ ਦੇ ਮਾਲਕ ਨਾ ਜਿਹੜੇ ਛੋਟੀ ਕੋਲਾ ਦੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਉਹਨਾਂ ਦਾ ਧੰਨ ਲੈਣ ਵਾਲਾ ਹੈ, ਲੈਣ ਵਾਲਾ ਹੈ ਮਹਾਰਾਜ ਦੇ ਕੋਲੋਂ ਬਾਤ ਕਰਨਾ ਮਹਾਰਾਜ ਮੰਗਦੇ ਨਹੀਂ, ਲੈਣ ਵਾਸਤੇ ਨਹੀਂ ਆਏ, ਧੰਨ ਤਾਂ ਲੈਣ ਵਾਸਤੇ ਨਹੀਂ ਆਏ, ਤਨਖਾਹ ਲੈਣ ਵਾਸਤੇ ਨੇ ਆਪਣਾ ਦਰ ਉਹ ਜਿਹੜਾ ਕਾਜੀ ਹੈ ਨਾ ਇੱਥੋਂ ਦਾ ਕਾਜੀ ਜਿਹੜਾ ਉਹ ਕਾਜੀ ਹੈ ਇੱਥੋਂ ਦਾ ਵੱਡਾ ਕਾਜੀ ਉਹਦੇ ਕੋਲ ਹੁਕਮਰਾਨ ਹੈ, ਕਾਜੀ ਇਸ ਸ਼ਹਿਰ ਦਾ ਇਸ ਇਲਾਕੇ ਦਾ ਇਸ ਸ਼ਹਿਰ ਦਾ ਜੋ ਕਿਸਾਨ ਜਿਹੜੇ ਨੇ ਉਸ ਕਾਜੀ ਦੇ ਕੋਲ ਚਲੇ ਗਏ ਨੇ, ਉਹ ਜਾ ਕੇ ਫਰਿਆਦ ਕੋਲ ਚਲੇ ਗਏ ਨੇ, ਜਾ ਕੇ ਫਰਿਆਦ ਕੀਤੀ ਹੈ ਤੇ ਜਿਹੜੀ ਫਰਿਆਦ ਕੀਤੀ ਹੈ ਨਾ ਜਾ ਕੇ ਇਹਨਾਂ ਨੇ ਫਰਿਆਦ ਉਠਾਈ ਹੈ ਨਾ ਜਾ ਕੇ ਉਹਦੇ ਵਿੱਚ ਕੀ ਕਿਹਾ ਹੈ ਕੋਲੇ ਗੁਰੂ ਸਾਹਿਬ ਕੀ ਕਿਹਾ ਹੈ ਕਿ ਛੋਟੀ ਗੁਰੂ ਲੱਤੇ ਗੁਰੂ ਗੋਬਿੰਦ ਸਿੰਘ ਸੱਜੇ ਪਾਸੇ ਗੁਰੂ ਗੁਰੂ ਗੋਬਿੰਦ ਸਾਡਾ ਹੱਕ ਸਾਡੇ ਦੀ ਮਾਇਆ ਸਾਡਾ ਸਾਡੀਆਂ ਸਾਡੀਆਂ ਮਾਇਆ ਨੇ ਉਹ ਧੱਕੇ ਨਾਲ ਰੁਕਤੀਆਂ ਹੋਈਆਂ ਜਿਹੜੀਆਂ ਨੇ ਧੱਕੇ ਨਾਲ ਰੁਕਤੀਆਂ ਹੋਈਆਂ ਹਨ, ਕਹਿੰਦੇ ਇਸ ਪ੍ਰਕਾਰ ਸਾਡਾ ਧਰਮ ਪੈਸਾ ਜਿਹੜਾ ਹੈ ਗੁਰੂ ਦੇ ਕੋਲੋਂ ਲੈਣ ਵਾਲਾ ਹੈ, ਗੁਰੂ ਦੇ ਕੋਲੋਂ

ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਵੀ ਜੀ ਨੇ ਗੁਣਾਂ ਦੀ ਖਾਨ ਲਿਖਿਆ। ਕਵੀ ਜੀ ਨੇ ਗੁਣਾਂ ਦੀ ਖਜ਼ਾਨਾ ਹਨ, ਗੁਣਾਂ ਦੇ ਖਾਨ ਹਨ, ਜਾਨਾ ਹਨ, ਗੁਣਾਂ ਦੇ ਹਜ਼ੂਰ, ਗੁਣਾਂ ਦੇ ਸੋਮੇ ਸੱਚੇ ਹਜ਼ੂਰ ਨੂੰ ਗੁਣਾਂ ਪਾਉਂਦੇ ਹੋਏ ਪਾਤਸ਼ਾਹ ਨੇ ਸਾਰੇ ਪਠਾਣਾਂ ਦੇ ਕਾਫਲੇ ਨੂੰ ਦੇਖਿਆ ਹੈ, ਦੇਖਿਆ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਸਭਾ ਦੇ ਵਿੱਚ ਆ ਕੇ ਇਨਸਾਫ ਦੇ ਬਾਰੇ ਪਠਾਣਾਂ ਨੇ ਬੋਲਿਆ ਹੈ, ਪਠਾਣਾਂ ਨੇ ਬੋਲਿਆ ਹੈ। ਜਦੋਂ ਇਹਨਾਂ ਨੇ ਆ ਕੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਨੇ ਮਹਾਰਾਜ ਕਹਿੰਦੇ ਨੇ ਇਹ ਲਸ਼ਕਰ ਵਿੱਚ ਜਿਹੜੀਆਂ ਨੇ ਇਹ ਲਵਾਂਗਤ ਵਿੱਚ ਜਿਹੜੀਆਂ ਨੇ ਮੱਖੀਆਂ ਮਾਰਨ ਪਤਲ ਕੀ ਹੈ ਸਾਧ ਸੰਗਤ ਜੀ ਆਪ ਇਹ ਜਿਹੜੇ ਪਠਾਨ ਨੇ ਨਾ ਦਰਬਾਰੀ ਪਹੁੰਚ ਕਰਕੇ ਸਰਕਾਰੀ ਦਰਬਾਰੀ ਆਪਣੇ ਰਾਸ ਤੋਂ ਪਿੱਛੇ ਨਹੀਂ ਹਟਦੇ। ਇਹ ਵਿੱਚ ਗੁਣ ਹੈ
ਚੰਗੇ ਪਰਿਵਾਰ ਚੰਗੇ ਪਦਾਰਥ ਗੰਦਗੀ ਦੇ ਜਾ ਕੇ

0: ਕਿਸੇ ਵੀ ਦੇਸ਼ ਦਾ ਜਿਹੜਾ ਪਾਸਪੋਰਟ ਹੈ ਉਸ ਦੇਸ਼ ਦੀ ਜਾਇਦਾਦ ਹੁੰਦੀ ਹੈ, ਉਸ ਦੇਸ਼ ਦਾ ਉਹ ਇੱਕ ਕੀਮਤੀ ਦਸਤਾਵੇਜ਼ ਕਹਿ ਲਓ, ਇੱਕ ਉੱਥੋਂ ਦੀ ਕੀਮਤੀ ਪ੍ਰੋਪਰਟੀ ਹੁੰਦੀ ਹੈ, ਉਹਦੇ ਨਾਲ ਆਪਾਂ ਛੇੜਛਾੜ ਨਹੀਂ ਕਰ ਸਕਦੇ। ਪਾਸਪੋਰਟ ਨੂੰ ਪਾੜਨਾ, ਪਾਸਪੋਰਟ ਨੂੰ ਕਿਸੇ ਵੀ ਪ੍ਰਕਾਰ ਦੀ ਉਹਦੇ ਨਾਲ ਛੇੜਛਾੜ ਕਰਨੀ ਇੱਕ ਸਜ਼ਾ ਵੀ ਹੈ। ਹੁਣ ਸ਼ਾਹੀ ਫਰਮਾਨ ਹੈ ਇੱਕ ਹਿਸਾਬ ਦਾ, ਔਰ ਕਾਜ਼ੀ ਵੱਲੋਂ ਹਾਕਮ ਵੱਲੋਂ ਲਿਖ ਕੇ ਮੋਹਰ ਲਾ ਕੇ ਸਾਈਨ ਕਰਕੇ ਭੇਜਿਆ ਗਿਆ ਹੈ, ਉਸ ਨੂੰ ਉਸ ਫਰਮਾਨ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਪਰ ਸਾਹਮਣੇ ਕੌਣ ਹਨ? ਸਾਹਮਣੇ ਹਨ ਸ਼ਾਹੇ ਸ਼ਹਿਨ ਸ਼ਾਹ ਗੁਰਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ। ਬਾਣੀ ਦਾ ਪਾਵਣ ਬਚਨ ਹੈ, ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ। ਹੱਕ ਹੱਕ ਆਦੇਸ਼ ਗੁਰਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰਗੋਬਿੰਦ ਸਿੰਘ। ਬਾਦਸ਼ਾਹ ਵੀ ਨੇ ਔਰ ਦਰਵੇਸ਼ ਵੀ ਨੇ, ਫਕੀਰਾਂ ਦੇ ਫਕੀਰ ਨੇ, ਰਾਜਿਆਂ ਦੇ ਰਾਜੇ ਨੇ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਰਾਜਿਆਂ ਦੇ ਰਾਜੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਪਰਵਾਹ ਨਹੀਂ ਕਰਦੇ ਕਿਸੇ ਦੀ ਵੀ। ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਇੰਨੀ ਜ਼ੁਰਤ ਰੱਖਦੇ ਨੇ ਹਜ਼ੂਰ ਕਿ ਪਾਤਸ਼ਾਹ ਨੇ ਉਹ ਫਰਮਾਨ ਪਾੜ ਕੇ ਨਾ ਤੇ ਜ਼ਮੀਨ ਤੇ ਸੁੱਟ ਦਿੱਤਾ ਹੈ।
1: ਪਠਾਣ ਸਗਰੇ ਬਿਸਮਾਏ,
0: ਸਾਰੇ ਪਠਾਣਾਂ ਨੇ ਉਹਨਾਂ ਬੰਦਿਆਂ ਨੇ ਜਦੋਂ ਦੇਖਿਆ, ਔਰ ਸਾਧ ਸਿੰਘ ਜੀ ਦੇਖਣ ਤੋਂ ਬਾਅਦ ਸਾਰੇ ਹੈਰਾਨ ਰਹਿ ਗਏ ਨੇ। ਉਹ ਸਾਰੇ ਪਿੱਖ ਪਠਾਣ ਸਗਰੇ ਬਿਸਮਾਏ, ਬਿਸਮਾਦ ਵਿੱਚ ਚਲੇ ਗਏ, ਭਾਵ ਹੈਰਾਨ ਰਹਿ ਗਏ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਵੀ ਕਰ ਸਕਦੇ ਨੇ। ਸ਼ਾਹੀ ਫਰਮਾਨ ਨੂੰ ਵੀ ਪਾੜ ਕੇ ਸੁੱਟ ਦਿੱਤਾ ਮਹਾਰਾਜ ਨੇ।
1: ਕਾਜ਼ੀ ਢਿੱਗ ਦੂਰਨ ਆਏ,
0: ਇਸ ਪ੍ਰਕਾਰ ਉੱਥੋਂ ਚੱਲ ਪਏ ਔਰ ਕਾਜ਼ੀ ਦੇ ਕੋਲ ਚੱਲ ਕੇ ਆਏ ਹਨ ਜਿਨ੍ਹੇ ਫਰਮਾਨ ਭੇਜਿਆ ਸੀ।
1: ਗੁਰੂ ਨਮਨ ਹੈ ਕਾਗਦ ਫਾਰਾ,
0: ਤੇ ਆ ਕੇ ਸਾਰੀ ਹੋਈ ਬੀਤੀ ਦੱਸੀ ਹੈ। ਕਹਿੰਦੇ ਗੁਰੂ ਨੀ ਸਾਡੀ ਇੱਕ ਵੀ ਮੰਨਦਾ, ਔਰ ਗੁਰੂ ਨੇ ਤਾਂ ਮੰਨਣੀ ਕੀ ਹੈ, ਉਲਟਾ ਉਹਨਾਂ ਨੇ ਕਾਗਜ਼ ਜਿਹੜਾ ਸ਼ਾਹੀ ਫਰਮਾਨ ਸੀ ਉਹ ਪਾੜ ਦਿੱਤਾ ਹੈ।
1: ਦਲ ਮੱਖੀਆਂ ਪਰ ਪਠੋ ਉਚਾਰਾ,
0: ਤੇ ਆਪਣੇ ਮੁਖ ਤੋਂ ਪੂਰੇ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਮੱਖੀਆਂ ਕਿਹਾ ਹੈ। ਉਹਨਾਂ ਨੇ ਇਹ ਬਚਨ ਕਹੇ ਨੇ, ਤੁਸੀਂ ਮੱਖੀਆਂ ਵਰਗੇ ਹੋ।
1: ਸੁਨ ਕਾਜ਼ੀ ਜਰ ਬਰ ਕਾ ਇਸ਼ਾਰ,
0: ਤੇ ਕਾਜ਼ੀ ਸੁਣ ਕੇ ਨਾ ਪਿਆਰ ਵਾਲਿਓ ਸੜ ਬਲ ਕੇ ਕੋਲੇ ਹੋ ਗਿਆ। ਅੱਗ ਲੱਗ ਗਈ ਕਾਜ਼ੀ ਨੂੰ, ਕਿਉਂਕਿ ਅੱਗ ਤਾਂ ਲੱਗਣੀ ਹੈ। ਕੁਰਸੀ ਦਾ ਹੰਕਾਰ ਜੋ ਚੜਿਆ ਹੈ ਦਿਮਾਗ ਨੂੰ, ਬਹੁਤ ਹੰਕਾਰ ਹੈ ਆਪਣੇ ਆਪ ਦੇ ਵਿੱਚ, ਤੇ ਕਾਜੀ ਸੜ ਬਲ ਕੇ ਕੋਲੇ ਹੋ ਗਿਆ। ਉਹ ਸਮਝਦਾ ਹੈ ਇਹ ਕਾਗਜ਼ ਨਹੀਂ ਪਾੜਿਆ, ਇਹ ਮੇਰੀ ਪੱਗ ਲਾਈ ਗਈ ਹੈ, ਇਹ ਮੇਰੀ ਹਾਨੀ ਹੋਈ ਹੈ। ਆਪਣੇ ਹਿਰਦੇ ਦੇ ਵਿੱਚ ਬਹੁਤ ਕ੍ਰੋਧ ਧਾਰਨ ਕੀਤਾ ਹੈ, ਬਾਰ ਬਾਰ ਗੁੱਸਾ ਆ ਰਿਹਾ ਹੈ,
1: ਪਰ ਉਪਾਵ ਨਹੀਂ ਕੁਛ ਜਾਲਾ,
0: ਤੇ ਹੁਣ ਉਹਦਾ ਕੋਈ ਉਪਾਅ ਜਿਹੜਾ ਹੈ ਉਹ ਚੱਲ ਨਹੀਂ ਰਿਹਾ, ਕੋਈ ਚਾਰਾ ਜਿਹੜਾ ਇਹ ਚੱਲ ਨਹੀਂ ਰਿਹਾ।
1: ਸਮੀਪ ਗਯੋ ਤਿਸ ਕਾਲਾ,
0: ਹੁਣ ਇੱਕ ਉਹਦੇ ਕੋਲ ਪਾਸਾ ਰਹਿ ਗਿਆ, ਸ਼ਾਹੋ। ਸ਼ਾਹੋ ਇੱਥੇ ਕਿਹਾ ਗਿਆ ਬਾਦਸ਼ਾਹ ਬਹਾਦਰ ਸ਼ਾਹ ਨੂੰ, ਕਿਉਂਕਿ ਬਾਦਸ਼ਾਹ ਬਹਾਦਰ ਸ਼ਾਹ ਵੀ ਆ ਗਈ ਹੈ ਅਜੇ। ਬਾਦਸ਼ਾਹ ਬਹਾਦਰ ਸ਼ਾਹ ਜਿਹੜਾ ਹਿੰਦੁਸਤਾਨ ਦਾ ਏ, ਉਹਦੇ ਕੋਲ ਪਹੁੰਚਿਆ ਹੈ ਕਾਜੀ, ਤੇ ਜਾ ਕੇ ਵਧਾ ਚੜਾ ਕੇ ਲੂਤੀਆਂ ਲਾਈਆਂ, ਵਧਾ ਕੇ ਗੱਲ ਦੱਸੀ ਹੈ। ਕਹਿੰਦਾ ਸਿੱਖਾਂ ਦੇ ਗੁਰੂ ਨੇ ਸ਼ਾਹੀ ਫਰਮਾਨ ਜਿਹੜਾ ਲਿਖਤੀ ਹੁਕਮ ਹੈ ਨਾ, ਉਹਨੂੰ ਪਾੜਿਆ ਹੈ, ਗੁਨਾਹ ਕੀਤਾ ਹੈ। ਕਹਿੰਦੇ ਬੜੀ ਵੱਡੀ ਉਹਨਾਂ ਨੇ ਹਾਨੀ ਕੀਤੀ ਹੈ, ਔਰ ਸ਼ਰ੍ਹਾਂ ਦੀ ਜਿਹੜੀ ਹੈ ਤੁਹੀਨ ਕੀਤੀ ਹੈ, ਉਲੰਘਣਾ ਕੀਤੀ ਹੈ ਨਿਯਮ ਦੀ।
1: ਕਾਗਜ਼ ਫਾਰ ਧਰਾ ਪਰ ਡਾਰਾ,
0: ਤੇ ਬਾਦਸ਼ਾਹ ਸੁਣੋ, ਕੱਲਾ ਕਾਗਜ਼ ਪਾੜਿਆ ਹੀ ਨਹੀਂ ਹੈ, ਪਾੜ ਕੇ ਜ਼ਮੀਨ ਤੇ ਸੁੱਟਿਆ, ਦੋ ਗੁਨਾਹ ਦੱਸੇ ਇਹਨੇ। ਮਹਾਰਾਜ ਸੱਚੇ ਪਾਤਸ਼ਾਹ ਬਹਾਦਰ ਬਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੌਤਕ ਵੇਖੋ, ਕਾਗਜ਼ ਪਾੜਿਆ ਵੀ ਹੈ ਤੇ ਜ਼ਮੀਨ ਤੇ ਵੀ ਸੁੱਟਿਆ ਹੈ, ਤੇ ਕਾਜੀ ਭੁੱਲਿਆ ਨਹੀਂ, ਦੋਵੇਂ ਗੱਲਾਂ ਜਾ ਕੇ ਦੱਸਦਾ ਹੈ। ਕਹਿੰਦਾ ਬਾਦਸ਼ਾਹ ਮੈਂ ਜਰ ਲੈਂਦਾ ਜੇ ਕੱਲਾ ਕਾਗਜ਼ ਪਾੜਿਆ ਹੁੰਦਾ, ਪਾੜਿਆ ਨਹੀਂ ਨਾਲ ਜ਼ਮੀਨ ਤੇ ਸੁੱਟਿਆ, ਭਾਵ ਬਾਦਸ਼ਾਹ ਦਾ ਹਕੂਮਤ ਦਾ ਜਿਹੜਾ ਹੁਕਮ ਹੈ ਉਹਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ। ਬੋਲੋ ਸਤਨਾਮ ਸ਼੍ਰੀ, ਇੱਕ ਵਾਰ ਆਖੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਕਾਜੀ ਕੀ ਜਾਣੇ ਇਹ ਵੱਡੇ ਵੱਡੇ ਜਿਹੜੇ ਹਕੂਮਤਾਂ ਵਾਲੇ ਨੇ ਉਹਨਾਂ ਦੀ ਸ਼ਾਨੋ ਸ਼ੌਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਮਿੱਟੀ ਵਿੱਚ ਮਿਲਾ ਕੇ ਰੱਖ ਦਿੰਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਦਰ ਇੰਨਾ ਵੱਡਾ ਹੈ। ਵਿਦਵਾਨ ਨੇ ਤਾਂ ਹੀ ਲਿਖਿਆ ਹੈ, ਤੇਰੇ ਬਾਂਕੀ ਗਮਾਣ ਦੇ ਗੋਛਿਆਂ ਨੂੰ ਜਿੱਤ ਵੀਰਤਾ ਆਣ ਪ੍ਰਣਾਮ ਕਰਦੀ, ਤੇਰੇ ਸੇਵਕਾਂ ਦੇ ਜਿੱਥੇ ਲੈਣ ਜੋੜੇ ਮੁਕਤੀ ਆਣ ਕੇ ਉੱਥੇ ਵਿਸਰਾਮ ਕਰਦੀ। ਪਰਬਤ ਕਰਨੀਆਂ ਦਾ ਟਿੱਲਾ ਵੀਰਤਾ ਦਾ ਤੇਰੇ ਤੀਰ ਦੀ ਨੋਕ ਤੇ ਤੁੱਲ ਜਾਵੇ, ਸੱਤਾਂ ਪੀੜ੍ਹੀਆਂ ਦੀ ਜੱਦੀ ਬਾਦਸ਼ਾਹੀ ਤੇਰੇ ਨੀਲੇ ਦੇ ਕਦਮਾਂ ਵਿੱਚ ਰੁੱਲ ਜਾਵੇ, ਸੱਤਾਂ ਪੀੜ੍ਹੀਆਂ ਦੀ ਜੱਦੀ ਬਾਦਸ਼ਾਹੀ ਤੇਰੇ ਘੋੜੇ ਦੇ ਕਦਮਾਂ ਵਿੱਚ ਰੁੱਲ ਜਾਏ। ਵਿਦਵਾਨਾਂ ਨੇ ਇੱਦਾਂ ਦੇ ਬੋਲ ਲਿਖੇ ਨੇ ਮਹਾਰਾਜ ਦੀ ਵਡਿਆਈ ਵਿੱਚ। ਧੰਨ ਗੁਰੂ ਗੋਬਿੰਦ ਸਿੰਘ ਦੇ ਖਿਲਾਫ ਕਾਜੀ ਸ਼ਿਕਾਇਤਾਂ ਲਾਉਂਦਾ ਏ, ਕਹਿੰਦਾ ਉਹਨਾਂ ਨੇ ਫਰਮਾਨ ਪਾੜਿਆ ਵੀ ਹੈ, ਜ਼ਮੀਨ ਤੇ ਮਿੱਟੀ ਤੇ ਸੁੱਟ ਕੇ ਰੋਲ ਦਿੱਤਾ ਹੈ।
1: ਕੈਸੇ ਉਰ ਮਹਿ ਡਰ ਧਾਰਾ,
0: ਤੇ ਕਿਸੇ ਵੀ ਪ੍ਰਕਾਰ ਦਾ ਸਿੱਖਾਂ ਦੇ ਗੁਰੂ ਦੇ ਮਨ ਵਿੱਚ ਡਰ ਨਹੀਂ ਹੈ।
1: ਪਾਤਸ਼ਾਹ ਰਿਸ ਸਾਜ,
0: ਤੇ ਬਾਦਸ਼ਾਹ ਨੇ ਸੁਣ ਕੇ ਨਾ ਸਾਰੀ ਗੱਲ ਆਪਣੇ ਕੋਲੋਂ,
1: ਕਾਜੀ ਪਰ ਹੋਇਓ ਇਤਰਾਜ,
0: ਤੇ ਉਲਟਾ ਕਾਜੀ ਤੇ ਗੁੱਸੇ ਦੇ ਵਿੱਚ ਆ ਗਿਆ ਬਾਦਸ਼ਾਹ। ਕਾਜੀ ਨੂੰ ਹੁਣ ਇਧਰੋਂ ਵੀ ਉਲਟੀ ਪੈ ਗਈ ਹੈ, ਗਿਆ ਤਾਂ ਸੀ ਵੀ ਖੌਰੇ ਮੇਰੀ ਚੱਲ ਜਾਏਗੀ, ਮੈਂ ਗੁਰੂ ਦੇ ਖਿਲਾਫ ਵਧਾ ਚੜਾ ਕੇ ਗੱਲ ਸ਼ਿਕਾਇਤ ਲਾਵਾਂਗਾ, ਬਾਦਸ਼ਾਹ ਚੁੱਕਣਾ ਵਿੱਚ ਆ ਜਾਏਗਾ, ਕੋਈ ਵੱਡਾ ਨੁਕਸਾਨ ਕਰਾਂਗੇ ਗੁਰੂ ਗੋਬਿੰਦ ਸਿੰਘ ਦਾ। ਪਰ ਬਾਦਸ਼ਾਹ ਸੁਣ ਕੇ ਕਾਜੀ ਤੋਂ ਸਾਰੀ ਗੱਲ, ਤੇ ਉਲਟਾ ਕਾਜੀ ਤੇ ਗੁੱਸਾ ਝਾੜਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇ ਹੱਕ ਵਿੱਚ ਬੋਲਿਆ ਬਾਦਸ਼ਾਹ, ਕਾਜੀ ਨੂੰ ਕਹਿੰਦਾ ਇਹ ਤੁਸਾਂ ਨੇ ਬਹੁਤ ਮੰਦਾ ਕੰਮ ਕੀਤਾ ਹੈ, ਇਹ ਤੈਂ ਕਹਾਂ ਕੀਨ ਮਤ ਮੰਦੇ, ਮੰਦੀ ਮਤ ਨਾਲ ਤੁਸਾਂ ਨੇ ਇਹ ਕੰਮ ਕਿਉਂ ਕੀਤਾ ਹੈ।
1: ਜਦ ਇਲਾਹੀ ਫਕਰ ਬਿਲੰਦੇ,
0: ਇਲਾਹੀ ਜੋਤ ਪੀਰਾਂ ਦੇ ਪੀਰ, ਗੁਰੂਆਂ ਦੇ ਗੁਰੂ, ਸਮਰੱਥ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਉਹ ਫਕੀਰ ਨੇ, ਉਹ ਸ਼ਾਹੇ ਸ਼ਹਿਨ ਸ਼ਾਹ ਨੇ, ਤੇਰੀ ਜ਼ਰੂਰਤ ਕਿਵੇਂ ਪਈ ਕਾਜੀ, ਉਹਨਾਂ ਵੱਲ ਨੂੰ ਫਰਮਾਨ ਹੁਕਮ ਜੀ ਭੇਜਣ ਦੀ।
1: ਇਨ ਪਰ ਕੈਸੇ ਪਠਿਓ ਇਲਾਮ,
0: ਤੇਰਾ ਕਿਵੇਂ, ਤੇਰੀ ਕਿਵੇਂ ਮਤ ਪਈ, ਜ਼ਰੂਰਤ ਕਿਵੇਂ ਪਈ ਕਿ ਤੂੰ ਪਠਾਣਾ ਦੇ ਹੱਥ ਵਿੱਚ ਗੁਰੂ ਦੇ ਕੋਲ ਫਰਮਾਨ ਲੈ ਕੇ ਭੇਜਿਆ। ਇਹ ਬਹੁਤ ਬੁਰਾ ਤੇ ਮਾੜਾ ਕੰਮ ਤੁਸੀਂ ਕੀਤਾ ਹੈ।
1: ਜਿਨ ਆਗਾ ਕਰ ਜੋਰ ਨਾ ਬਣਾ,
0: ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਤਾਂ ਹੱਥ ਜੋੜਨੇ ਬਣਦੇ ਹਨ।
1: ਪਰ ਹੁਕਮ ਆ ਆਪਨੋ ਭਨੈ।
0: ਉਹਨਾਂ ਦਾ ਹੁਕਮ ਜਿਹੜਾ ਹੈ ਉਹਨੂੰ ਤਾਂ ਸਿਰ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ।
1: ਕਹਿ ਕਾਜੀ ਕੀਨ ਤਕੀਰਾ,
0: ਏਦਾਂ ਤਾੜਨਾ ਕੀਤੀ ਹੈ, ਤਕੀਰਾ ਤਾੜਨਾ ਬੜੀ ਸਖਤੀ ਨਾਲ ਕਾਜੀ ਨੂੰ ਤਾੜਨਾ ਕੀਤੀ ਹੈ।
1: ਜਾਣਿਓ ਪੀਰਨ ਪੀਰਾ,
0: ਬਾਦਸ਼ਾਹ ਨੇ ਸਮਰੱਥ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੀਰਾਂ ਦਾ ਪੀਰ ਕਿਹਾ ਹੈ।
1: ਹਲਤਨ ਦਈ ਮੋਹਿ ਕੋ ਜਾਣੈ,
0: ਕਹਿੰਦੇ ਕਾਜੀ ਤੂੰ ਕੀ ਜਾਣੇ, ਉਹ ਸਮਰੱਥ ਗੁਰੂ ਨੇ ਹੀ ਮੈਨੂੰ ਹਿੰਦੁਸਤਾਨ ਦਾ ਰਾਜ ਭਾਗ ਦਵਾਇਆ ਹੈ। ਜੇ ਮੈਂ ਅੱਜ ਇਸ ਤਖ਼ਤ ਤੇ ਬੈਠਾ ਹਾਂ ਨਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਦੀ ਬਦੌਲਤ ਬੈਠਾ ਹਾਂ। ਸਾਧ ਸੰਗਤ ਜੀ, ਨਵੀਂ ਸੰਗਤ ਆਉਂਦੀ ਹੈ ਯਾਤਰਾ ਦਰਸ਼ਨ ਦਿਦਾਰੇ ਕਰਦਿਆਂ, ਪਿੱਛੇ ਪ੍ਰਸੰਗ ਆਏ ਹਨ। ਜੈਜੋ ਦੇ ਮੈਦਾਨ ਵਿੱਚ ਜਦੋਂ ਦੋ ਭਰਾਵਾਂ ਦੀ ਜੰਗ ਹੋਈ, ਤਾਰਾ ਆਜ਼ਮ ਔਰ ਮੁਅੱਜ਼ਮ ਬਹਾਦਰ ਸ਼ਾਹ ਦੀ ਔਰ ਸਤਿਕਾਰਯੋਗ ਭਾਈ ਨੰਦ ਲਾਲ ਜੀ ਦੇ ਰਾਹੀਂ ਫਰਿਆਦ ਭੇਜੀ, ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਤੋਂ ਮਦਦ ਮੰਗੀ ਸੀ, ਤੇ 500 ਖਾਲਸੇ ਦਾ ਜਥਾ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਦੋਨਾਂ ਪਿਆਰਿਆਂ ਦੀ ਅਗਵਾਈ ਵਿੱਚ ਹਜ਼ੂਰ ਨੇ ਭੇਜਿਆ ਔਰ ਜੰਗ ਹੋਈ। ਤੇ ਜਦੋਂ ਹਾਥੀ ਦੀ ਅੰਬਾਰੀ ਵਿੱਚ ਬੈਠਾ ਸੀ ਤਾਰਾ ਆਜ਼ਮ, ਉਹਦੇ ਤੀਰ ਵੱਜਾ ਮੱਥੇ ਵਿੱਚ ਔਰ ਉਹਦੀ ਮੌਤ ਹੋਈ। ਤੇ ਉਹ ਜਦੋਂ ਤੀਰ ਕੱਢਿਆ, ਉਹ ਸਵਰਨਮੁਖੀ ਤੀਰ, 1.25 ਤੋਲਾ ਸੋਨਾ ਲੱਗਾ ਹੁੰਦਾ ਸੀ, ਸਵਰਨਮੁਖੀ ਤੀਰ ਕਿਹਾ ਜਾਂਦਾ ਸੀ। ਉਹ ਤੀਰ ਸਿਆਣਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੀਰ ਸੀ। ਬੋਲੋ ਸਤਨਾਮ ਸ਼੍ਰੀ
1: ਵਾਹਿਗੁਰੂ।
0: ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪ੍ਰਕਾਰ ਇਸ ਜੰਗ ਦੇ ਵਿੱਚੋਂ ਜੇਤੂ ਬਣਵਾਇਆ, ਕਰਵਾਇਆ, ਬਹਾਦਰ ਸ਼ਾਹ ਨੂੰ ਰਾਜ ਭਾਗ ਹਿੰਦੁਸਤਾਨ ਦਾ ਦਵਾਇਆ। ਉਹ ਮਹਾਰਾਜ ਦਾ ਸ਼ੁਕਰਾਨਾ ਕਰਦਾ ਹੈ, ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੀ ਮਦਦ ਨਾ ਕਰਦੇ, ਖਾਲਸਾ ਫੌਜਾਂ ਨਾ ਭੇਜਦੇ, ਆਪਣੇ ਤੀਰ ਨਾ ਛੱਡਦੇ, ਤਾਂ ਮੈਂ ਅੱਜ ਇਸ ਰੂਪ ਵਿੱਚ ਬਾਦਸ਼ਾਹ ਨਾ ਹੁੰਦਾ। ਗੁਰੂ ਤਾਂ ਮੈਨੂੰ ਰਾਜ ਭਾਗ ਦੇਣ ਵਾਲਾ ਹੈ।
1: ਤੂੰ ਕੈਸੇ ਕਰ ਇਮਨਹਿ ਮਾਨੈ,
0: ਤੇਰੀ ਕਿਵੇਂ ਹਿੰਮਤ ਪਈ ਇਹ ਗੁਨਾਹ ਕਰਨ ਦੀ, ਤੂੰ ਕਿਉਂ ਗੱਲ ਨਾ ਮੰਨੀ ਸੋਚੀ। ਇਸ ਪ੍ਰਕਾਰ ਸਾਧ ਸੰਗਤ ਇਹ ਪ੍ਰਸੰਗ ਇੱਥੇ ਸਮਾਪਤ ਹੋ ਜਾਂਦਾ ਹੈ। ਕਾਜੀ ਨੂੰ ਝਿੜਕਾ ਮਾਰਦਾ ਹੈ ਬਾਦਸ਼ਾਹ ਔਰ ਕਾਜੀ ਦੀ ਫਿਰ ਬਦਲੀ ਕਰ ਦਿੱਤੀ ਜਾਂਦੀ ਹੈ। ਇਸ ਜਗ੍ਹਾ ਤੋਂ ਕਾਜੀ ਨੂੰ ਬਦਲ ਕੇ ਕਿਤੇ ਦੂਰ ਸੁੱਟਿਆ ਜਾਂਦਾ ਹੈ, ਕਿਉਂਕਿ ਗੁੱਸੇ ਦਾ ਸ਼ਿਕਾਰ ਹੋਇਆ ਬਾਦਸ਼ਾਹ ਦੇ ਦਾ ਕਾਜੀ। ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜੈ ਜੈਕਾਰ ਹੋਈ ਹੈ। ਅੱਜ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੈ ਜੈਕਾਰ ਹੈ। ਦੋ ਜਹਾਨਾਂ ਵਿੱਚ ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ ਹੁੰਦੀ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਬਚਨ ਲਿਖੇ ਹਨ, ਕਹਿਣ ਲੱਗੇ ਨੂਰ ਹਰ ਦਰ ਚਸ਼ਮ ਗੁਰ ਗੋਬਿੰਦ ਸਿੰਘ, ਰੂਹ ਹਰ ਦਰ ਜਿਸਮ ਗੁਰ ਗੋਬਿੰਦ ਸਿੰਘ। ਹਰ ਅੱਖ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੋਤ ਹੈ, ਹਰ ਜਿਸਮ ਦੇ ਵਿੱਚ ਰੂਹ ਗੁਰੂ ਗੋਬਿੰਦ ਸਿੰਘ ਦੀ। ਭਾਵ ਇਹਦੇ ਅਰਥ ਇਹ ਵੀ ਨੇ ਕਿ ਸਰੀਰ ਗੁਰੂ ਗੋਬਿੰਦ ਸਿੰਘ ਦਾ ਹੈ, ਅੰਦਰ ਰੂਹ ਅਕਾਲ ਪੁਰਖ ਅੱਲਾ ਪਰਮਾਤਮਾ ਦੀ ਹੈ। ਤੇ ਇਹਦਾ ਅਰਥ ਇਹ ਵੀ ਹੈ ਕਿ ਨੇਤਰੀ ਗੁਰੂ ਗੋਬਿੰਦ ਸਿੰਘ ਦੇ ਨੇ, ਅੰਦਰ ਵੇਖਣ ਵਾਲੇ ਅਕਾਲ ਪੁਰਖ ਪਰਮਾਤਮਾ ਖੁਦ ਆਪ ਨੇ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਸੋ ਕੋਟਾਣ ਕੋਟ ਸ਼ੁਕਰਾਨਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਜਿਨ੍ਹਾਂ ਨੇ ਆਪ ਤਰਸ ਕੀਤਾ ਮੈਨੂੰ ਜੋ ਕੀ ਤੋਈ, ਇੰਨੇ ਜੋਗੇ ਬਣਾਇਆ ਬੈਠ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਘਰ ਦੀਆਂ ਕਥਾ ਵਿਚਾਰਾਂ ਨਾਲ ਆਪਾਂ ਨੇ ਸਾਂਝ ਪਈ ਹੈ, ਪਾਈ ਹੈ। ਕਹਾਂ ਤੁਛ ਪ੍ਰਭ ਬੁੱਧ ਹਮਾਰੀ, ਵਰਨ ਸਕੇ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ, ਸਤਿਗੁਰੂ ਬਖਸ਼ਣ ਯੋਗ ਹਨ, ਬਖਸ਼ ਲੈਣ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ, ਸਾਰੇ ਸਮੁੱਚੇ ਪ੍ਰਬੰਧ ਦਾ, ਸਿੰਘ ਸਾਹਿਬ ਜੀ ਦਾ ਵਾਰੰਵਾਰ ਰੋਮ ਰੋਮ ਕਰਕੇ ਧੰਨਵਾਦ। ਤੋ ਸਾਧ ਸੰਗਤ ਜੀ, ਅਖੀਰ 'ਤੇ ਭੁੱਲ ਗਲਤੀ ਖਿਮਾ ਕਰਦਿਆਂ ਹੋਇਆਂ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਸਾਰਿਆਂ ਨੂੰ ਗੁਰਸਿੱਖੀ ਨਾਮਦਾਨ ਦੀ ਦਾਤ ਬਖਸ਼ਣ, ਖੰਡੇ ਬਾਟੇ ਦੀ ਪੌਲ ਛਕੋ, ਅੰਮ੍ਰਿਤ ਵੇਲਾ ਸੰਭਾਲੋ, ਨਿਤ ਨੇਮ ਦੇ ਪਹਿਰੇ ਤਕੜੇ ਕਰੋ, ਸਿਮਰਨ ਨਾਲ ਸਮਾਧੀਆਂ ਲਾਓ, ਸੰਤਾਂ ਮਹਾਂਪੁਰਖਾਂ ਦਾ ਮਾਣ ਸਨਮਾਨ ਕਰੋ, ਗੁਰਧਾਮਾਂ ਦੇ ਦਰਸ਼ਨ ਦਿਦਾਰੇ ਕਰੋ, ਬੱਚਿਆਂ ਨਾਲ ਸਾਧ ਸੰਗਤ ਜੀ ਨਿਤ ਨੇਮ ਦੀ ਸਾਂਝ ਪਾਇਆ ਕਰੋ, ਔਰ ਬੱਚਿਆਂ ਨੂੰ ਦਸਤਾਰਾਂ ਸਜਾਓ, ਕੇਸਾਂ ਦੀ ਸੰਭਾਲ ਕਰੋ। ਆਓ ਅਖੀਰ 'ਤੇ ਇਹਨਾਂ ਆਖਰੀ ਪ੍ਰਸੰਗ ਦੀਆਂ ਦੋ ਪੰਕਤੀਆਂ ਦਾ ਪਾਠ ਸਰਵਣ ਕਰੋ ਅਤੇ ਫਤਿਹ ਬੁਲਾਉਂਦੇ ਹਾਂ ਜੀ।

ਵਾਹਿਗੁਰੂ।

sorrir, Maria.

0: ਸੋ ਕਚ ਕਚ ਮਾਲਾ ਪਹਿਲਾ
1: ਵੱਡੀ ਵੱਡੀਆਂ ਜਾ ਵੱਡਾ ਨਾ ਵੱਡੀ ਵੱਡੀਆਂ ਜਾ ਸਤਨਿਆਵ ਵੱਡੀ ਵੱਡੀਆਂ ਜਾਣੇ ਚਰਥਾ ਵੱਡੀ ਵੱਡੀਆਂ ਜਾਣੇ ਅਲਾ ਵੱਡੀ ਵੱਡੀਆਂ ਪੂਜੇ ਸਭਾਓ ਵੱਡੀ

ਸਲੋਕ ਮਹੱਲਾ ਪਹਿਲਾ ਭਾਵ ਵਿੱਚ ਮਨ ਵਸਗਾਓ ਭਾਵ ਵਿੱਚ ਚੱਲੇ ਲਖ ਦਰਿਆ ਭਾਵ ਵਿੱਚ ਚੰਡੇ ਵਿਕਾਰ ਭਾਵ ਵਿੱਚ ਦਰਦ ਦੰਬੇ ਪਾਰ ਭਾਵ ਚੰਦ ਫਿਰੇ ਸਿਰ ਭਾਰ ਭਾਵ ਵਿੱਚ ਰਾਜ ਧਰਮ ਦੁਆਰ ਭਾਵ ਵਿੱਚ ਸੂਰਜ ਭਾਵ ਚੰਦ ਕਾਉ ਕੁੰਡੀ ਚਲ ਤਰਾਂਤ ਭਾਵ ਵਿੱਚ ਸਤਿਪਤ ਸੁਰਨਾ

ਕੁੜਾ ਲਾਲ ਛੱਡੀਏ ਹੋਏ ਕੁੜਲ ਧਿਆਈਏ ਪਲਤੇ ਉਹ ਪਾਈਏ ਜਿਵੇਂ ਹੀ ਕਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾ ਦੀ ਪਾਈਏ ਮਤ ਥੋੜੀ।

Thank you.

Gan

Thank you.

ਸਤਿਗੁਰ ਵੱਡਾ ਕਰਸਾ ਲਾਈਏ ਜਿਸਮਤ ਵੱਡੀਆਂ ਵੱਡੀਆਂ ਸਿਮਰੇ ਤਨ ਦਰਿਆਇਆ ਜਾਤ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਸੁਗਾਤ ਵਿੱਚ ਮਾਰ ਕੱਢੀਆਂ ਬੁਰੀਆਈਆਂ ਸਹਿਤ ਉੱਠੇ ਨੋ